आसान मोहल्ला चौथा तहन

ਉਡੁਡਰਾਵਾਂ ਝੱਟ ਪਾਈ ਵੇਖੇ ਲੋਕ ਸਹਿ ਕਰ ਜਾਈ ਰੋਟੀਆਂ ਕਰ ਤੁਰੇ ਤਾਲ ਪਛਾੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਮ ਗਾਵਨ ਸੀਤਾ ਰਾਜ ਰਾਮ ਨਿਰਭਉ ਓਂਕਾਰ ਸਨਾ।

ਪੰਖੀ ਪਾਉਂਦੀਆਂ ਨੇ ਨਸਾ ਸੂਏ ਚੜ ਪਾਈਏ ਦੰਤ ਨਾਨਕ ਪਾਉਂਦਿਆਂ ਗਣਤ ਨੰਤ ਬੰਧਨ ਬੰਧ ਭਾਈ ਸੋਏ ਪਿਆ ਕਿਰਤ ਚੈ ਸਭ ਕੋਈ

ਪਹਿਲਾਂ ਮੁਸਲਮਾਨਾਂ ਸਿਰਫ ਸਰੀਅਤ ਪੜ੍ਹ ਪੜ੍ਹ ਕਰੇ ਵਿਚਾਰ ਬੰਦੇ ਸਹਿਜੇ ਪਰਖੇ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹੀ ਸਲਾਹ।

ਜੈਸੇ ਵੇਖੋ ਜਿਵੇਂ ਸੱਚੋ ਸੱਚ ਵਰਤਾਇਆ ਜਿਸ ਤੋਂ ਤੇ ਕਿਸਮ ਨੇ ਸਕਤ ਨੇ ਸੱਚ ਕਮਾਇਆ ਸਤਿਗੁਰੂ।

ਪਹਿਲਾ ਕਦੀ ਸੋਚ ਨਾਨਕਾ ਸੱਚਾ ਵਿਖਸੋ ਸਭਨੇ ਸ਼ਾਲਾ ਮਾਰਾ ਕਰਤਾ ਕਰੇ ਸੋ।

ਬਹੁਤ ਚੱਲੇ ਸੋ ਦੇ ਮਾਰੀਏ ਬਹੁਤ ਚੱਲੇ ਸੋ ਦੇ ਮਾਰੀਏ।

ਪਾਠ ਪੁਸਤਕ ਸੰਧਿਆਬਾਦਨ ਸਿਰ ਪੂਰਿਸ ਬਦਲ ਸਮਾਗਮ ਮੁਖ ਝੂੜ ਦੇ ਪੋਖਣ ਸਾਜਨ ਕ੍ਰਿਪਾਲ ਤਿਹਾਲ ਵਿਚਾਰ ਅੰਗਲ ਮਾਲਾ ਤਿਲਕ ਲਾਟਨ ਦੇ ਧੋਤੀ ਬਸ ਪਾਠ ਜੇ ਜਾਣ ਸਿਮਰਨ ਕਰਮ ਸਭ ਹੋ ਕਰ ਨਿਸ਼ਚੋ ਕਰਮ ਹੁਣ ਕਉ ਨਾਲ ਗਲੈ ਚੋ ਤਿਹਾਰ ਪਿੰਡ ਸਤਿ ਗੁਰ ਵਾਟ ਵਾਲ ਕੌੜੀ ਕੱਪੜ ਸਹਾਸਨਾ

गुरु सिखा मन हर प्रीत।

ਸ਼ਕਤੀ ਤੁਜੇ ਨਾ ਵਿਹਤਰੇ ਨਹੀਂ ਮੈਲ। ਜਿਨ ਬਟਨ ਦਰਬਾਰ ਗੁਦੜ ਤੇ ਭਲੇ ਸੰਸਾਰ ਤਨੇ ਹੋ ਨਿਕਾਲਾ ਸੇਤੀ ਦੇਖਣੇ ਵਿਚਾਰ ਰੰਗ ਸਿਰ ਚੁੱਪੀ ਕਰ ਜਾਹੇ ਪ੍ਰਵਾਹ ਨਾ ਕਿਸੇ ਤੇਰੀ ਬਾਸ ਸੱਚੇ ਨਾ।

ਅਸਮਲ ਚੌਥਾ ਧੰਨ ਧੰਨ ਗੁਰੂ।

sacar muito para ele.

बिलावल तब ही कीजिए जब मुख होवे नाम राग नाद शब्द सोने।

फरीदा जे जाना तिल थोड़े

शकर खंड निवात गुड़ माख्यो माझा दुध सबे वस्तु मिठियां

ਜੀਗਲ ਕਪੈ ਚੁੱਖ ਸਹਾਨਾ ਇਤੀ ਮਾਮੂਲੇ ਸਹਾਨਾ ਇਤੀ ਦੁੱਖ ਬੇਸ਼ੁਮਾਰ ਅਥਾ ਅਗਨਤ ਅਤੁਲ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ।

0: ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਸਹਿਤ ਮਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ। ਇਹ ਪਾਵਨ ਬਚਨ ਬਿਹਾਗੜੇ ਕੀ ਵਾਰ ਮਹੱਲਾ ਚੌਥਾ ਦੇ ਸਰਲੇ ਹੇਠ ਸ਼ਲੋਕ ਔਰ ਪੌੜੀ ਰੂਪ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਔਰ ਗੁਰੂ ਰਾਮਦਾਸ ਸਾਹਿਬ ਜੀ ਤਿਨ੍ਹਾਂ ਦੇ ਮੁਖਾਰਬਨ ਤੋਂ ਉਚਾਰਨ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 550 ਔਰ 51 ਦੇ ਉੱਪਰ ਸੁਭਾਇਮਾਨ ਹੈ। ਸ਼ਲੋਕ 2 ਗੁਰੂ ਅਮਰਦਾਸ ਸਾਹਿਬ ਜੀ ਦੇ ਉਚਾਰੇ ਹੋਏ ਔਰ ਪੌੜੀ ਗੁਰੂ ਰਾਮਦਾਸ ਪਾਤਸ਼ਾਹ ਦੀ। ਸਤਿਗੁਰੂ ਜੀ ਨੇ ਅੱਜ ਇਸ ਪਾਵਨ ਸ਼ਬਦ ਰਾਹੀਂ ਦਰਵੇਸ਼ ਦਾ ਜ਼ਿਕਰ ਕੀਤਾ। ਦਰਵੇਸ਼ ਕਿਹਨੂੰ ਕਹਿੰਦੇ ਨੇ? ਅਤੇ ਦਰਵੇਸ਼ੀ ਕਮਾਈ ਕਿਵੇਂ ਜਾਂਦੀ ਹੈ? ਦਰਵੇਸ਼ ਅਖਵਾਉਣਾ ਬਹੁਤ ਸੌਖਾ ਹੈ, ਦਰਵੇਸ਼ ਬਣ ਜਾਣਾ ਬੜਾ ਔਖਾ ਹੈ। ਫਕੀਰੀ ਬਣ ਵੇਖ ਕੇ, ਸਰੂਪ ਵੇਖ ਕੇ ਇਹ ਤਾਂ ਆਖਿਆ ਜਾ ਸਕਦਾ ਵੀ ਇਹ ਦਰਵੇਸ਼ ਹੈ, ਪਰ ਇਹ ਦਾਅਵਾ ਨਹੀਂ ਕੀਤਾ ਜਾ ਸਕਦਾ ਵੀ ਉਹਦੇ ਕੋਲ ਦਰਵੇਸ਼ੀ ਵੀ ਹੋਏਗੀ। ਇਹ ਕੋਈ ਦਾਅਵਾ ਨਹੀਂ। ਜਿਵੇਂ ਬਾਬਾ ਫਰੀਦ ਸਾਹਿਬ ਦਾ ਇੱਕ ਸ਼ਲੋਕ ਹੈ, ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹੈਂ ਦਰਵੇਸ਼। ਲੋਕ ਸਿਰਫ ਮੇਰੇ ਕੱਪੜੇ ਵੇਖ ਕੇ ਕਹੀ ਜਾਂਦੇ ਨੇ ਵੀ ਮੈਂ ਦਰਵੇਸ਼ ਹਾਂ, ਪਰ ਇਹ ਮੈਂ ਜਾਣਦਾ ਵੀ ਗੁਣ ਹੀ ਭਰਿਆ ਮੈਂ ਫਿਰਾਂ, ਗੁਨਾਹਾਂ ਦੇ ਨਾਲ ਭਰਿਆ ਹੋਇਆ ਮੈਂ ਫਿਰ ਰਿਹਾ, ਪਰ ਲੋਕ ਦਰਵੇਸ਼ ਕਹਿ ਰਹੇ। ਕਿਉਂ? ਕਿਉਂਕਿ ਲੋਕਾਂ ਨੇ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ ਵੇਖਿਆ, ਬਸ ਇਸ ਕਰਕੇ ਲੋਕ ਦਰਵੇਸ਼ ਕਹਿ ਰਹੇ ਨੇ। ਹੁਣ ਸਤਿਗੁਰੂ ਜੀ ਨੇ ਅੱਜ ਪਾਵਨ ਬਚਨ ਉਚਾਰਨ ਕੀਤਾ, ਸ਼ਲੋਕ ਮਹੱਲਾ ਤੀਜਾ, ਦਰਵੇਸ਼ੀ ਕੋ ਜਾਣ ਸੀ ਵਿਰਲਾ ਕੋ ਦਰਵੇਸ਼। ਅਰਥ ਹੈ ਦਰਵੇਸ਼ ਦਾ ਭਾਵ ਫਕੀਰੀ, ਦਰਵੇਸ਼ ਫਕੀਰ, ਦਰਵੇਸ਼ੀ ਫਕੀਰੀ। ਦਰਵੇਸ਼ ਉਹ ਹੈ ਜਿਹੜਾ ਫਕੀਰ ਬਣ ਗਿਆ, ਦਰਵੇਸ਼ ਜਿਹਨੇ ਦਰਵੇਸ਼ੀ ਕਮਾਈ ਹੈ, ਫਕੀਰੀ ਕਮਾਈ ਹੈ, ਉਹ ਫਕੀਰ ਹੈ। ਸਿਰਫ ਵਸਤਰ ਨਹੀਂ, ਪਹਿਰਾਵਾ ਨਹੀਂ, ਵਿਖਾਵਾ ਨਹੀਂ, ਕਿਉਂਕਿ ਮਾਲਕ ਜੀ ਨੇ ਅੱਜ ਜਿਹੜਾ ਸਮੁੱਚਾ ਭਾਵ ਬਖਸ਼ਿਆ ਨਾ, ਉਹਦੇ ਵਿੱਚ ਇਹੀ ਦੱਸਿਆ, ਕਹਿੰਦੇ ਵੀ ਦਿਖਾਵੇ ਦੀ ਭਗਤੀ ਤਾਂ ਬਹੁਤ ਹੈ, ਦਿਖਾਵੇ ਦੀ ਫਕੀਰੀ ਬਹੁਤ ਹੈ, ਪਰ ਅਸਲ ਦੇ ਵਿੱਚ ਫਕੀਰੀ ਹੈ ਸੰਸਾਰਕ ਮੰਗਾਂ ਛੱਡ ਕੇ, ਦੁਨਿਆਵੀ ਲਾਲਸਾਵਾਂ ਛੱਡ ਕੇ, ਅਤੇ ਅਕਾਲ ਪੁਰਖ ਪਰਮੇਸ਼ਵਰ ਦੇ ਨਾਮ, ਉਹਦੀ ਬੰਦਗੀ ਨੂੰ ਮੰਗਣ ਦੇ ਵਿੱਚ। ਜਾਂ ਇਹ ਤਾਂ ਕਹਿ ਲਈਏ ਵੀ ਬਹੁ ਰਸੀ ਰੰਗ ਛੱਡ ਕੇ ਸਿਰਫ ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਰਸ ਨੂੰ ਮੰਨਣ ਵਿੱਚ। ਔਰ ਜਿਹੜਾ ਅਕਾਲ ਪੁਰਖ ਪਰਮੇਸ਼ਵਰ ਦਾ ਨਾਮ ਰਸ ਹੈ, ਗੁਰੂ ਸਾਹਿਬ ਕਹਿੰਦੇ ਭਾਈ ਇਹ ਉਹ ਆਪ ਤਰੁੱਠ ਕੇ ਜੀਵ ਦੀ ਝੋਲੀ ਵਿੱਚ ਪਾਉਂਦਾ ਹੈ। ਸਮੁੱਚਾ ਭਾਵ ਜਿਹੜਾ ਵੀ ਵਿਖਾਵੇ ਦੀ ਭਗਤੀ ਬਹੁਤ ਹੈ, ਪਰ ਟਾਵਾਂ ਹੈ ਕੋਈ ਜਿਹੜਾ ਸੰਸਾਰਿਕ ਮੰਗਾਂ ਛੱਡ ਕੇ ਫਿਰ ਉਹਦੇ ਪ੍ਰੇਮ ਵਿੱਚ ਜੁੜਦਾ ਹੈ। ਫਿਰ ਬਹੁ ਰਸੀ ਦੁਨੀਆ ਛੱਡ ਕੇ, ਬਹੁ ਰਸੀ ਰੰਗ ਛੱਡ ਕੇ, ਕੋਈ ਵਿਰਲਾ ਹੈ ਜਿਹੜਾ ਹਰੀ ਰਸ ਵਿੱਚ ਆਨੰਦ ਲੈਂਦਾ ਹੈ, ਕੋਈ ਵਿਰਲਾ ਹੈ। ਔਰ ਜਿਹੜਾ ਹਰੀ ਰਸ ਹੈ, ਇਹ ਹਰੀ ਰਸ ਉਹ ਆਪ ਤਰੁੱਠ ਕੇ ਜੀਵ ਦੀ ਝੋਲੀ ਵਿੱਚ ਪਾਉਂਦਾ ਹੈ। ਇਹ ਸਾਰਾ ਪ੍ਰਕਰਨ ਜੋ ਅੱਜ ਗੁਰੂ ਸਾਹਿਬ ਬਖਸ਼ ਰਹੇ ਨੇ, ਸਭ ਤੋਂ ਪਹਿਲਾਂ ਜਿੱਥੋਂ ਗੁਰੂ ਬਾਬਾ ਜੀ ਨੇ ਬਚਨ ਆਰੰਭੇ, ਦਰਵੇਸ਼ੀ ਕੋ ਜਾਣਸੀ ਵਿਰਲਾ ਕੋ ਦਰਵੇਸ਼, ਕਹਿੰਦੇ ਭਾਈ ਕੋਈ ਵਿਰਲਾ ਹੀ ਹੈ ਜਿਹੜਾ ਅਕਾਲ ਪੁਰਖ ਪਰਮੇਸ਼ਵਰ ਦੀ ਫਕੀਰੀ ਨੂੰ, ਉਹਦੀ ਉਮੈਦਵਾਰੀ ਨੂੰ, ਉਹਦੇ ਦਰ ਦੀ ਉਮੈਦਵਾਰੀ ਨੂੰ ਜਾਣਦਾ ਹੈ। ਦਰਵੇਸ਼ੀ ਕੋ ਜਾਣਸੀ, ਦਰਵੇਸ਼ੀ ਕੋਈ ਵਿਰਲਾ ਹੀ ਜਾਣਦਾ ਹੈ, ਵਿਰਲਾ ਟਾਵਾਂ ਕੋ ਕੋਈ ਵਿਰਲਾ ਦਰਵੇਸ਼। ਜਿਵੇਂ ਹੁਣ ਆਪਾਂ ਇੱਕ ਬਚਨ ਹੋਰ ਸਾਂਝਾ ਕਰੀਏ, ਫਰੀਦਾ ਸਾਹਿਬ ਦੀ ਕਰ ਚੱਕਰੀ, ਦਿਲ ਦੀ ਲਾਹੇ ਪ੍ਰਾਂਦ, ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜੀ ਰਾਂਦ। ਹੁਣ ਜੇ ਇਹਨੂੰ ਜੀਵਨ ਵਿੱਚ ਅਨੁਭਵ ਕਰਨਾ ਹੋਵੇ, ਫਿਰ ਫਰੀਦਾ ਸਾਹਿਬ ਦੀ ਕਰ ਚੱਕਰੀ, ਭਾਈ ਅਕਾਲ ਪੁਰਖ ਦੀ ਚੱਕਰੀ, ਆਪਣੇ ਮਾਲਕ ਦੀ ਚੱਕਰੀ ਕਰ। ਪਰ ਉਹਦੀ ਚੱਕਰੀ ਕਰਨੀ ਕਿਵੇਂ? ਦਿਲ ਦੀ ਲਾਹੇ ਪ੍ਰਾਂਦ, ਦਿਲ ਦੇ ਭਰਮ ਲਾਹ ਕੇ ਸਾਰੇ। ਫਿਰ ਬਚਨ ਚੇਤਾ ਕਰੋ, ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ, ਉਹ ਮਨ ਬਿਲਕੁਲ ਰਹਿਤ ਕਰ ਲੈਣਾ ਭਰਮ ਤੋਂ ਬਿਲਕੁਲ। ਦਿਲ ਦੀ ਲਾਹੇ ਪ੍ਰਾਂਦ, ਕਰਨਾ ਕੀ ਹੈ? ਚੱਕਰੀ। ਫਿਰ ਦਰਵੇਸ਼ਾਂ ਨੂੰ ਲੋੜੀ ਹੈ, ਦਰਵੇਸ਼ਾਂ ਨੂੰ ਚਾਹੀਦਾ ਕਿ ਰੁੱਖਾਂ ਦੀ ਦੀਰਾਂ, ਦਰਵੇਸ਼ਾਂ ਨੂੰ ਆਪਣਾ ਜੇਰਾ, ਆਪਣਾ ਜਿਗਰਾ ਰੁੱਖਾਂ ਜਿੱਡਾ ਕਰਨਾ ਪੈਂਦਾ ਹੈ, ਰੁੱਖਾਂ ਵਰਗਾ ਰੱਖਣਾ ਪੈਂਦਾ ਹੈ। ਤੇ ਕਹਿਣ 'ਚ ਕੋਈ ਦੋ ਰਵਾ ਨਹੀਂ ਵੀ ਜਿਹੜਾ ਰੁੱਖ ਜਿੱਡਾ ਜਿਗਰਾ ਨਹੀਂ ਨਾ ਕਰ ਸਕਦਾ, ਉਹ ਦਰਵੇਸ਼ ਵੀ ਨਹੀਂ ਬਣ ਸਕਦਾ, ਦਰਵੇਸ਼ੀ ਕਮਾ ਨਹੀਂ ਸਕਦਾ। ਹੁਣ ਸਾਹਿਬ ਦੀ ਚਾਕਰੀ ਕਰਨੀ ਹੈ, ਦਿਲ ਦੀ ਭਰਾਂਦ ਲਾਉਣੀ ਪਏਗੀ, ਭਰਮ ਛੱਡਣਾ ਪਏ। ਹੁਣ ਰੁੱਖਾਂ ਵਰਗਾ ਜਿਗਰਾ ਕਿਉਂ? ਬਾਬਾ ਫਰੀਦ ਸਾਹਿਬ ਜੀ ਨੇ ਕਿਉਂ ਇਹ ਸ਼ਬਦ ਵਰਤੇ? ਉਹਨੂੰ ਕੋਈ ਪਾਣੀ ਪਾਵੇ, ਉਹਨੂੰ ਕੋਈ ਵੱਢਣ ਤੁਰਿਆ ਆਵੇ, ਉਹਨੂੰ ਕੋਈ ਵੱਟੇ ਮਾਰਨ ਤੁਰਿਆ ਆਵੇ, ਉਹਨੂੰ ਉਹਦੇ ਤੋਂ ਕੋਈ ਫਲ ਤੋੜਨ ਤੁਰਿਆ ਆਵੇ। ਹੁਣ ਇਹ ਸਾਰੇ ਵੱਖਰੇ ਵੱਖਰੇ ਨੇ। ਜਿਹੜਾ ਵੱਢਣ ਆਇਆ ਉਹਦੀ ਸੋਚ ਵੱਖਰੀ ਹੈ, ਜਿਹੜਾ ਪਾਣੀ ਪਾਉਣ ਆਇਆ ਉਹਦੀ ਸੋਚ ਵੱਖਰੀ ਹੈ, ਜਿਹੜਾ ਉਹਦੇ ਫਲ ਤੋੜਨ ਆਇਆ ਉਹਦੀ ਸੋਚ ਵੱਖਰੀ ਹੈ, ਜਿਹੜਾ ਉਹਨੂੰ ਵੱਟੇ ਮਾਰਨ ਆਇਆ ਉਹਦੀ ਸੋਚ ਵੱਖਰੀ ਹੈ। ਤੇ ਹੋ ਸਕਦਾ ਕੋਈ ਉਹਦੀ ਸ਼ਾਮ ਮਾਨਣ ਵਾਸਤੇ ਆਇਆ ਹੋਵੇ, ਉਹਦੀ ਸੋਚ ਵੱਖਰੀ ਹੈ। ਪਰ ਜਿਹੜਾ ਵੱਟੇ ਮਾਰਨ ਵੀ ਆਇਆ ਨਾ, ਰੁੱਖ ਨੇ ਕਦੇ ਉਹਨੂੰ ਇਹ ਨਹੀਂ ਕਿਹਾ ਵੀ ਸੱਜਣਾ ਤੂੰ ਵੱਟੇ ਕਿਉਂ ਮਾਰੇ। ਫਿਰ ਜੇ ਕੋਈ ਉਹਦੇ ਫਲ ਤੋੜਨ ਆਇਆ, ਉਹਨੇ ਇਹ ਵੀ ਨਹੀਂ ਕਦੇ ਕਿਹਾ ਵੀ ਤੂੰ ਮੇਰੇ ਉੱਤੇ ਹੀ ਚੜ੍ਹੀ ਜਾਂਦਾ ਭਾਈ, ਮੇਰੇ ਫਲ ਕਿਉਂ ਤੋੜਨਾ ਹੈ, ਮੇਰਾ ਤੇ ਸ਼ਿੰਗਾਰ ਹੈ। ਫਿਰ ਜੇ ਕੋਈ ਉਹਨੂੰ ਪਾਣੀ ਪਾਉਣ ਆਇਆ, ਉਹਨੇ ਕਦੇ ਇਹ ਵੀ ਨਹੀਂ ਕਿਹਾ ਵੀ ਸੱਜਣਾ ਤੇਰਾ ਭਲਾ ਹੋਵੇ, ਤੂੰ ਪਹਿਲਾ ਬੰਦਾ ਹੈ ਜਿਹੜਾ ਪਾਣੀ ਪਾਉਣ ਆਇਆ, ਨਹੀਂ ਤੇ ਮੇਰੀਆਂ ਜੜ੍ਹਾਂ 'ਚ ਤੇ ਤੇਲ ਪਾਉਣ ਹੀ ਆਉਂਦੇ ਨੇ, ਵੀ ਤੂੰ ਤੇ ਪਹਿਲਾਂ। ਫਿਰ ਜਿਹੜਾ ਉਹਦੇ ਕੋਲ ਉਹਨੂੰ ਵੱਢਣ ਆਇਆ, ਉਹਨੇ ਆਰਾ ਆਪਣੇ ਮੋਢੇ 'ਤੇ ਰੱਖਿਆ, ਉਹਨੇ ਕਦੇ ਉਹਨੂੰ ਇਹ ਵੀ ਨਹੀਂ ਕਿਹਾ ਵੀ ਸੱਜਣਾ ਤੂੰ ਮੈਨੂੰ ਵੱਢਣ ਕਿਉਂ ਆਇਆ। ਜੇ ਕਿਸੇ ਨੇ ਆਰਾ ਚਲਾਇਆ ਉਹ ਤਾਂ ਵੀ ਸਹਿ ਗਿਆ, ਜੇ ਕਿਸੇ ਨੇ ਪਾਣੀ ਪਾਇਆ ਉਹ ਤਾਂ ਵੀ ਸਹਿ ਗਿਆ, ਜੇ ਕਿਸੇ ਨੇ ਤੇਲ ਪਾਇਆ ਉਹ ਤਾਂ ਵੀ ਸਹਿ ਗਿਆ, ਜੇ ਕਿਸੇ ਨੇ ਵੱਟੇ ਮਾਰੇ ਤਾਂ ਵੀ ਸਹਿ ਗਿਆ, ਕਿਸੇ ਨੇ ਫਲ ਤੋੜੇ ਤਾਂ ਵੀ ਸਹਿ ਗਿਆ। ਪਰ ਜੇ ਹੁਣ ਇਹ ਸਾਰੇ ਇਕੱਠੇ ਬਹਿ ਕੇ ਇਹਦੇ ਹੇਠਾਂ ਛਾਂ ਮਾਨਣ ਅਤੇ ਰੁੱਖ ਨੇ ਕਦੇ ਇਹ ਨਹੀਂ ਕਿਹਾ ਵੀ ਸੱਜਣਾ ਛਾਂ ਨਹੀਂ ਦੇਣੀ, ਤੁਸੀਂ ਤਾਂ ਵੱਢਣ ਆਏ ਹੋ, ਤੁਹਾਨੂੰ ਛਾਂ ਕਿਉਂ ਦਿਆਂ, ਤੁਸੀਂ ਤਾਂ ਵੱਟੇ ਮਾਰੇ ਮੈਨੂੰ, ਤੁਹਾਨੂੰ ਛਾਂ ਕਿਉਂ ਦਿਆਂ, ਤੁਸੀਂ ਤਾਂ ਫਲ ਤੋੜੇ ਮੇਰੇ, ਤੁਹਾਨੂੰ ਮੇਰੇ ਫਲਾਂ 'ਚੋਂ ਰਸ ਨਹੀਂ ਮਿਲੇਗਾ। ਹਾਂ, ਜਿਹੜਾ ਫਲ ਟੁੱਟ ਕੇ ਡਿੱਗ ਜਾਏ ਤੁਸੀਂ ਉਹ ਖਾਂਦੇ, ਮੈਂ ਤੁਹਾਨੂੰ ਰਸ ਦਿੰਦਾ, ਪਰ ਤੁਸੀਂ ਮੈਨੂੰ ਮੇਰੇ ਉੱਪਰ ਸਵਾਰ ਹੋ ਕੇ ਹੈ ਨਾ ਫਿਰ ਤੁਸੀਂ ਮੇਰੇ ਕੋਲੋਂ ਫਲ ਤੋੜੇ, ਮੈਂ ਤੁਹਾਨੂੰ ਰਸ ਕੋਈ ਨਹੀਂ ਦਿੰਦਾ। ਉਹਨੇ ਕਿਸੇ ਨਾਲ ਵੈਰ ਨਹੀਂ ਕਮਾਇਆ। ਇਸ ਕਰਕੇ ਬਾਬਾ ਫਰੀਦ ਸਾਹਿਬ ਕਹਿੰਦੇ ਵੀ ਫਕੀਰ ਦਾ ਜਿਗਰਾ ਇੱਡਾ ਹੀ ਚਾਹੀਦਾ ਜਿੱਡਾ ਰੁੱਖ ਦਾ। ਕੋਈ ਵੱਟੇ ਮਾਰੀ ਜਾਏ, ਹੁਣ ਵੇਖੋ ਹਾਂ ਗੁਰੂ ਨਾਨਕ ਸਾਹਿਬ, ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ। ਦਰਵੇਸ਼ੀ ਤਾਂ ਇਹਨੂੰ ਕਹਿੰਦੇ ਨੇ। ਬਾਬੇ ਨਾਨਕ ਜੀ ਵੱਲ ਵੱਟੇ ਮਾਰਨ ਵਾਲਿਆਂ ਨੇ ਵੱਟੇ ਮਾਰੇ ਨਾ, ਬਾਬੇ ਨਾਨਕ ਨੂੰ ਵੱਟੇ ਮਾਰਨ ਵਾਲਿਆਂ ਵੱਟੇ ਵੀ ਮਾਰੇ, ਪੱਥਰ ਸੁੱਟਣ ਵਾਲਿਆਂ ਪੱਥਰ ਵੀ ਸੁੱਟੇ। ਪਰ ਗੁਰੂ ਸਾਹਿਬ ਨੇ ਕਿਸੇ ਨੂੰ ਪਰਤ ਕੇ ਆਖਿਆ ਵੀ ਤੁਹਾਡਾ ਕੱਖ ਨਾ ਰਹੇ, ਵੀ ਤੁਸੀਂ ਮੈਨੂੰ ਵੱਟੇ ਮਾਰੇ ਤੁਹਾਡਾ। ਸਗੋਂ ਜਿਨ੍ਹਾਂ ਨੇ ਧੰਨ ਗੁਰੂ ਨਾਨਕ ਸਾਹਿਬ ਨੂੰ ਆਇਆਂ ਨੂੰ ਮਾਲਕ ਦਾ ਸਤਿਕਾਰ ਵੀ ਨਹੀਂ ਨਾ ਕੀਤਾ ਪਿੰਡ ਵਿੱਚ ਆਇਆਂ ਦਾ, ਸਤਿਗੁਰੂ ਨੇ ਉਹ ਪਿੰਡ ਵਿੱਚੋਂ ਤੁਰਨ ਲੱਗਿਆਂ ਵੀ ਅਸੀਸ ਦੇ ਕੇ ਤੁਰੇ ਵੀ ਵੱਸਦੇ ਰਹੋ, ਅਸੀਸ ਦੇ ਕੇ ਤੁਰੇ ਵੱਸਦੇ ਰਹੋ। ਦਰਵੇਸ਼ਾਂ ਨੂੰ ਲੋੜ ਹੀ ਆ ਰੁੱਖਾਂ ਦੀ। ਦਰਵੇਸ਼ ਇਹ ਨਹੀਂ ਵੀ ਮੈਂ ਆਪਣੇ ਤਨ ਉੱਤੇ ਪਾਟੇ ਪੁਰਾਣੇ ਕੱਪੜੇ ਪਾ ਕੇ ਅਤੇ ਆਖਾਂ ਵੀ ਹੁਣ ਮੈਂ ਗਰੀ ਗੋਦੜੀ ਪਾਈ ਫਿਰਦਾ ਅਤੇ ਮੈਂ ਦਰਵੇਸ਼ ਬਣ ਗਿਆ, ਨਹੀਂ। ਦਰਵੇਸ਼ ਬਣਨ ਵਾਸਤੇ ਕੋਲੇ ਦਰਵੇਸ਼ੀ ਦਾ ਹੋਣਾ ਲਾਜ਼ਮੀ ਹੈ, ਕੋਲੇ ਆ ਸੁਭਾਅ ਹੋਣਾ ਲਾਜ਼ਮੀ ਹੈ। ਅਤੇ ਜਿੰਨਾ ਚਿਰ ਇਹ ਸੁਭਾਅ ਨਹੀਂ ਹੈ ਜੀ ਕੋਲੇ, ਉਨਾ ਚਿਰ ਕਿੱਥੋਂ ਦਰਵੇਸ਼ ਬਣ ਜਾਣਾ। ਕਿਉਂਕਿ ਨਾਲ ਗੁਰੂ ਸਾਹਿਬ ਨੇ ਦੂਜੀ ਕੰਡੀਸ਼ਨ ਵੀ ਰੱਖੀ ਹੈ, ਦੂਜੀ ਕੰਡੀਸ਼ਨ। ਪਹਿਲਾਂ ਤਾਂ ਕਿਹਾ ਵੀ ਦਰਵੇਸ਼ੀ ਕੋ ਜਾਣ, ਕੋਈ ਵਿਰਲਾ ਦਰਵੇਸ਼ੀ ਨੂੰ ਸਮਝਦਾ, ਕੋਈ ਵਿਰਲਾ ਫਕੀਰੀ ਨੂੰ ਸਮਝਦਾ ਵੀ ਫਕੀਰੀ ਹੈ ਕੀ। ਫਕੀਰ ਅਖਵਾਉਣਾ ਤਾਂ ਬੜਾ ਸੌਖਾ ਵੀ ਅਸੀਂ ਫਕੀਰ ਉਹਨੇ ਭਾਈ, ਹੁਣ ਫਕੀਰ ਅਸੀਂ ਉਹਨੂੰ ਹੀ ਕਹੀ ਜਾਂਦੇ ਜਿਹੜਾ ਘਰ ਬਾਰ ਛੱਡ ਕੇ ਹੱਥ 'ਚ ਖੱਪਰ ਫੜ ਕੇ ਤੁਰਿਆ ਫਿਰਦਾ, ਅਸੀਂ ਕਹਿੰਦੇ ਫਕੀਰ ਹੈ ਭਾਈ। ਫਕਰ ਉਹ ਨਹੀਂ ਹੁੰਦਾ ਜਿਹੜਾ ਹੱਥ 'ਚ ਖੱਪਰ ਫੜ ਕੇ ਤੁਰਿਆ ਫਿਰਦਾ, ਉਹ ਫਕਰ ਕਿੱਥੋਂ ਬਣ ਗਿਆ। ਉਹ ਤਾਂ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਵਾਸਤੇ ਮੰਗਣ ਤੁਰਿਆ ਜਾਂਦਾ, ਫਕਰ ਹੁੰਦਾ ਤਾਂ ਉਹ ਕਹਿੰਦਾ ਮੇਰੀ ਇੱਛਾ ਹੀ ਹੈ ਨਹੀਂ ਕੋਈ। ਫਕੀਰੀ ਇਹ ਸੀ ਨਾ ਵੀ ਮੈਂ ਪਹਿਰਾਵਾ ਅਤੇ ਫਕੀਰਾਂ ਵਾਲਾ ਪਾਲਿਆ, ਐਂ ਫਕੀਰੀ ਤੋਂ ਭਾਵ ਜਿੱਥੇ ਸੁਭਾਅ ਵਿੱਚ ਫਕੀਰੀ ਆ ਜਾਈ। ਹੁਣ ਸੁਭਾਅ ਵਿੱਚ ਫਕੀਰੀ ਥੋੜ੍ਹੀ ਛੇਤੀ ਆ ਜਾਂਦੀ। ਬਾਬਾ ਫਰੀਦ ਸਾਹਿਬ ਨੇ ਪਹਿਲਾਂ ਜ਼ਿਕਰ ਕੀਤਾ, ਇਹ ਦੋਵੇਂ ਸ਼ਲੋਕ ਇਕੱਠੇ ਨੇ ਜੀ, ਜਦੋਂ ਆਪਾਂ ਦਰਸ਼ਨ ਕਰਾਂਗੇ ਨਾ ਬਾਣੀ ਦੇ ਬਾਬਾ ਫਰੀਦ ਸਾਹਿਬ ਦੇ ਸ਼ਲੋਕਾਂ ਦੇ। ਪਹਿਲਾਂ ਸ਼ਲੋਕ ਆਉਂਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਭ ਪ੍ਰਾਂਤ, ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜਿਰਾਂ। ਫਿਰ ਇਦੂ ਅਗਲਾ ਸ਼ਲੋਕ ਹੈ, ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ਼, ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ਼। ਹੁਣ ਉਹਨਾਂ ਨੇ ਇਹ ਦੱਸਿਆ ਵੀ ਦਰਵੇਸ਼ ਕੋਲ ਤਾਂ ਜਿਗਰਾ ਚਾਹੀਦਾ ਰੁੱਖਾਂ ਜਿੱਡਾ, ਰੁੱਖ ਜਿੱਡਾ ਜਿਗਰਾ ਚਾਹੀਦਾ ਦਰਵੇਸ਼ ਕੋਲ। ਕਹਿੰਦੇ ਲੋਕ ਮੇਰੇ ਕੱਪੜੇ ਵੇਖ ਕੇ ਮੈਨੂੰ ਦਰਵੇਸ਼ ਦੱਸੀ ਜਾਂਦੇ ਨੇ, ਉਹਨਾਂ ਨੇ ਮੇਰਾ ਜਿਗਰਾ ਥੋੜ੍ਹੀ ਵੇਖਿਆ ਵੀ ਮੇਰੇ ਕੋਲ ਰੁੱਖ ਜਿੱਡਾ ਹੈ ਕਿ ਨਹੀਂ ਹੈ, ਜਾਂ ਉਹਨਾਂ ਨੇ ਮੇਰਾ ਜੀਵਨ ਥੋੜ੍ਹੀ, ਮੇਰਾ ਸੁਭਾਅ ਥੋੜ੍ਹੀ ਵੇਖਿਆ, ਉਹਨਾਂ ਨੇ ਸਿਰਫ ਮੇਰਾ ਪਹਿਰਾਵਾ ਵੇਖਿਆ ਵੀ ਇਹਨੇ ਭਾਈ ਗਲ ਦੇ ਵਿੱਚ ਕਾਲਾ ਚੋਲਾ ਪਾਇਆ ਅਤੇ ਇਹਨੇ ਕਾਲਾ ਹੀ ਵੇਸ਼ ਧਰ, ਮਤਲਬ ਸਾਰਾ ਵੇਸ਼ ਇਹਨੇ ਕਾਲਾ ਬਣਾਇਆ ਹੋਇਆ, ਇਸ ਕਰਕੇ ਦਰਵੇਸ਼ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਉਦੋਂ ਅੱਗੇ ਕਿਹਨੇ ਵਸਤਰਾਂ ਦੇ ਅੰਦਰ ਕੀ ਹੈ, ਕਿਸੇ ਨੇ ਕੀ ਵੇਖਿਆ, ਮੇਰੇ ਵੇਸ਼ ਦੇ ਅੰਦਰ ਕੀ ਲੁਕਿਆ, ਕਿਸੇ ਨੇ ਕੀ ਵੇਖਿਆ, ਮੇਰੇ ਵਸਤਰਾਂ ਦੇ ਅੰਦਰ, ਦਰਵੇਸ਼ੀ ਵਸਤਰਾਂ ਦੇ ਅੰਦਰ ਕਿੱਡਾ ਕੁ ਵੱਡਾ ਸ਼ੈਤਾਨ ਲੁਕਿਆ ਬੈਠਾ ਕਿਸੇ ਵੇਖਿਆ। ਜਿਨ੍ਹਾਂ ਨੇ ਮੇਰਾ ਵੇਸ਼ ਵੇਖ ਕੇ ਮੈਨੂੰ ਦਰਵੇਸ਼ ਕਹਿਣਾ ਸ਼ੁਰੂ ਕਰਤਾ, ਮੇਰੇ ਅੰਦਰ ਕਿੱਡਾ ਕੁ ਵੱਡਾ ਇੱਕ ਕਰੋਪੀ ਬੈਠਾ ਹੋਇਆ, ਕਿਸੇ ਨੂੰ ਪਤਾ ਹੈ
1: ਉਹਨਾਂ ਨੇ ਸਿਰਫ ਪਹਿਰਾਵਾ ਵੇਖ ਕੇ ਦਰਵੇਸ਼ ਕਹਿਤਾ। ਬਾਬਾ ਕਬੀਰ ਸਾਹਿਬ ਕਹਿੰਦੇ ਮੇਰੇ ਅੰਦਰ ਤਾਂ ਗੁਨਾਹ ਬੜੇ ਨੇ, ਕਿਸੇ ਨੇ ਮੇਰਾ ਜੀਵਨ ਨਹੀਂ ਨਾ ਫਰੋਲਿਆ, ਮੇਰੇ ਜੀਵਨ ਦੀ ਪੜਚੋਲ ਨਹੀਂ ਕੀਤੀ, ਮੇਰੇ ਮਨ ਦੀ ਕਿਸੇ ਨੇ ਪੜਚੋਲ ਨਹੀਂ ਕੀਤੀ, ਮੇਰੇ ਮਨ ਵਿੱਚ ਕੀ ਹੈ, ਮੇਰੇ ਸੁਭਾਅ ਦੇ ਵਿੱਚ ਕੀ ਹੈ, ਕਿਸੇ ਨੂੰ ਨਹੀਂ ਪਤਾ, ਸਿਰਫ ਪਹਿਰਾਵਾ ਵੇਖਿਆ। ਹੁਣ ਸੁਭਾਅ ਕਿਹੜਾ ਹੈ, ਉਹਦੇ 'ਚ ਗੁਨਾਹ ਹੀ ਗੁਨਾਹ ਨੇ, ਉਹਦੇ 'ਚ ਤਾਂ ਦਰਵੇਸ਼ੀ ਹੈ ਹੀ ਨਹੀਂ, ਅਤੇ ਦਰਵੇਸ਼ੀ ਸੁਭਾਅ ਦੀ ਹੈ ਪਹਿਰਾਵੇ ਦੀ ਨਹੀਂ, ਫਕੀਰੀ ਸੁਭਾਅ ਦੀ ਹੈ ਪਹਿਰਾਵੇ ਦੀ ਨਹੀਂ। ਜਦੋਂ ਸੁਭਾਅ ਵਿੱਚ ਫਕੀਰੀ ਹੋਏਗੀ ਨਾ, ਫਿਰ ਇਨਸਾਨਾਂ ਦੁਨੀਆ ਦੇ ਰਸ ਰੰਗ ਤਮਾਸ਼ੇ ਇਹਨਾਂ ਸਾਰਿਆਂ ਨੂੰ ਇੱਕ ਪਾਸੇ, ਉਹ ਆਪਣੀ ਮੌਜ ਵਿੱਚ ਹੈ। ਫਕੀਰ ਹਮੇਸ਼ਾ ਆਪਣੇ ਰਸ ਵਿੱਚ ਰਹਿੰਦਾ, ਫਕੀਰ ਦੁਨਿਆਵੀ ਰਸ 'ਚ ਨਹੀਂ ਜੇ ਉੜਦਾ, ਫਿਰ ਭਾਵੇਂ ਕੋਈ ਹੋਵੇ। ਅਤੇ ਇਹ ਨਹੀਂ ਵੀ ਕਿਸੇ ਨੇ ਪਹਿਰਾਵਾ ਪਾ ਲਿਆ ਹੈ ਨਾ, ਸਿਰ 'ਤੇ ਜਟਾਵਾਂ ਬਰਨਾਲੀਆਂ ਅਤੇ ਅਸੀਂ ਕਹੀਏ ਵੀ ਫਕੀਰ ਬਣ ਗਿਆ, ਨਹੀਂ। ਜਟਾਵਾਂ 'ਤੇ ਅੱਜ ਕੱਲ੍ਹ ਜਦੋਂ ਮਰਜ਼ੀ ਜਿਹੜਾ ਮਰਜ਼ੀ ਬਣਾ ਲਵੇ, ਉਹ ਕਿਹੜਾ ਮੁਸ਼ਕਲ ਨੇ, ਔਖੀਆਂ ਨਹੀਂ ਜਟਾਵਾਂ ਬਣਾਉਣੀਆਂ, ਕੋਈ ਔਖੀਆਂ ਨਹੀਂ, ਪਹਿਰਾਵਾ ਪਾ ਲੈਣਾ ਕੋਈ ਔਖਾ ਨਹੀਂ, ਪਰ ਉਸ ਪਹਿਰਾਵੇ ਦੇ ਮੁਤਾਬਕ ਆਪਣੇ ਸੁਭਾਅ ਨੂੰ ਬਣਾ ਲੈਣਾ ਬੜਾ ਕਠਿਨ ਜੇ। ਇਸ ਕਰਕੇ ਗੁਰੂ ਸਾਹਿਬ ਨੇ ਪਹਿਲਾਂ ਕਿਹਾ ਵਿਰਲਾ ਕੋ ਦਰਵੇਸ਼, ਕੋਈ ਵਿਰਲਾ ਦਰਵੇਸ਼ ਬਣਦਾ ਜਿਹੜਾ ਦਰਵੇਸ਼ੀ ਲੋੜ। ਫਿਰ ਕੰਡੀਸ਼ਨ ਦਰਵੇਸ਼ ਹੁੰਦਾ ਕਿੱਦਾਂ ਦਾ, ਕਹਿੰਦੇ ਹੁਣ ਜਿਹੜਾ ਦਰਵੇਸ਼ ਬਣਿਆ ਹੋਇਆ, ਜੇ ਘਰ ਘਰ ਹੰਢੈ, ਕਿੱਥੇ ਤੁਰ ਪਿਆ, ਘਰ ਘਰ ਹੰਢੈ, ਹੰਢੈ ਮਤਲਬ ਮੰਗਦਾ ਫਿਰਦਾ, ਹੰਢਦਾ ਫਿਰਦਾ ਘਰ ਘਰ ਅੱਗੇ। ਜੇ ਘਰ ਘਰ ਹੰਢੈ ਮੰਗਦਾ, ਖੱਪਰ ਹੱਥ 'ਚ ਫੜਿਆ, ਝੋਲੀ ਟੰਗੀ ਹੋਈ ਹੈ, ਕਿੱਥੇ ਤੁਰ ਪਿਆ, ਘਰ ਘਰ ਮੰਗਣ ਵਾਸਤੇ ਤੁਰ ਪਿਆ। ਧਿਗ ਜੀਵਨ ਧਿਗ ਵੇਸ਼, ਕਹਿੰਦੇ ਫਿਟਕਾਰ ਯੋਗ ਹੈ ਉਹਦਾ ਜੀਵਨ ਵੀ ਅਤੇ ਫਿਟਕਾਰ ਯੋਗ ਹੈ ਉਹਦਾ ਪਹਿਰਾਵਾ ਵੀ। ਫਕੀਰ ਕਦੇ ਮੰਗਦਾ ਨਹੀਂ, ਫਕੀਰ ਕੋਲ ਭਰੋਸਾ ਹੁੰਦਾ ਹੈ। ਬਸ ਅਸੀਂ ਇੱਥੇ ਹੀ ਭਰਮ ਜਾਂਦੇ ਹਾਂ, ਜਿਹਨੇ ਪਹਿਰਾਵਾ ਪਾ ਲਿਆ ਉਹ ਮੰਗਣ ਤੁਰ ਪਿਆ। ਅਸੀਂ ਪਹਿਰਾਵਾ ਵੇਖ ਕੇ ਕਹੀ ਜਾਂਦੇ ਹਾਂ ਫਕੀਰ ਹੈ ਭਾਈ, ਤੇ ਗੁਰੂ ਸਾਹਿਬ ਨੇ ਮੋਹਰ ਲਾਈ, ਕਹਿੰਦੇ ਜਿਹੜਾ ਫਕੀਰ ਹੋਵੇ ਉਹ ਮੰਗਣ ਨਹੀਂ ਜਾਂਦਾ। ਮੋਹਰ ਹੈ ਨਾ, ਘਰ ਘਰ ਹੰਢਾ, ਘਰ ਘਰ ਫਿਰਦਾ ਮੰਗਦਾ, ਇਹ ਮੋਹਰ ਹੈ। ਤੇ ਜਿਹੜਾ ਘਰ ਘਰ ਹੰਢਾ ਮੰਗਦਾ, ਜਿਹੜਾ ਘਰ ਘਰ ਫਿਰ ਕੇ ਮੰਗਦਾ, ਸਤਿਗੁਰੂ ਕਹਿੰਦੇ ਧਿਗ ਜੀਵਨ, ਧਿਗ ਦਾ ਮਤਲਬ ਫਿਟਕਾਰ ਯੋਗ, ਧਿਗ ਵੇਸ਼, ਇਕੱਲਾ ਜੀਵਨ ਨਹੀਂ, ਕਹਿੰਦੇ ਫਿਰ ਉਹਦਾ ਵੇਸ਼ ਵੀ ਫਿਟਕਾਰ ਯੋਗ ਹੈ, ਜਿਹੜਾ ਫਕੀਰੀ ਬਾਣਾ ਪਾ ਕੇ ਮੰਗਣ ਤੁਰਿਆ ਜਾਂਦਾ ਹੈ। ਫਕੀਰੀ ਰੱਬ ਤੇ ਭਰੋਸੇ ਦੀ ਹੁੰਦੀ ਹੈ, ਫਕੀਰੀ ਦੁਨੀਆ ਦਾ ਭਰੋਸਾ ਨਹੀਂ ਜੇ ਹੁੰਦੀ। ਅਸੀਂ ਪਹਿਰਾਵਾ ਵੇਖ ਕੇ ਕਹੀ ਜਾਂਦੇ ਫਕੀਰ ਹੈ ਭਾਈ, ਚਲੋ ਪਾ ਦਿਉ ਝੋਲੀ ਜੱਟਾ, ਇਹਦੇ ਕੋਲ ਕੌਲੀ ਇੱਕ ਕੋਈ ਗੱਲ ਨਹੀਂ, ਕਿਸੇ ਦੀ ਸਹਾਇਤਾ ਕਰਨੀ ਮਾੜੀ ਨਹੀਂ। ਹਾਂ, ਜੇ ਕੋਈ ਆਇਆ ਘਰ ਦੇ ਬਾਹਰ ਆਟਾ ਮੰਗਣ ਆਇਆ, ਕੋਈ ਵਸਤੂ ਮੰਗਣ ਆਇਆ, ਜੀ ਸਦਕੇ ਦਿਓ, ਮੈਂ ਇਹ ਨਹੀਂ ਕਹਿੰਦਾ ਵੀ ਉਹਦੀ ਝੋਲੀ 'ਚ ਪਾਓ ਨਾ, ਹੋ ਸਕਦਾ ਉਹਦੀ ਲੋੜ ਹੋਵੇ, ਜ਼ਰੂਰਤ ਹੋਵੇ। ਪਰ ਇੱਕ ਗੱਲ ਤਾਂ ਹੈ ਵੀ ਫਕੀਰ ਘਰ ਘਰ ਮੰਗਣ 'ਤੇ ਨਹੀਂ ਜਾਂਦਾ, ਫਕੀਰ ਘਰ ਘਰ ਮੰਗਣ ਨਹੀਂ ਜਾਂਦਾ। ਬਾਬਾ ਫਰੀਦ ਸਾਹਿਬ ਨੂੰ ਹੀ ਪੜ੍ਹ ਲਓ, ਜਿਹੜੇ ਕਹਿ ਰਹੇ ਨੇ ਵਾਰ ਪਰਾਇਆ ਵੈਸਣਾ ਸਾਈਂ ਮੁਜੈ ਨਾ ਦੇ, ਜੇ ਤੂੰ ਐਵੇਂ ਰੱਖ ਸੀ ਜੀਓ ਸਰੀਰੋਂ ਲੈ, ਫਿਰ ਫਕੀਰੀ ਤਾਂ ਇਹਨੂੰ ਕਹਿੰਦੇ ਨੇ। ਫਕੀਰੀ ਤਾਂ ਇਹ ਹੈ ਵੀ ਮਾਲਕਾ ਮੈਂ ਤੇਰਾ ਦਰਵਾਜ਼ਾ ਛੱਡ ਕੇ ਨਹੀਂ ਜਾਣਾ, ਮੈਂ ਕਿਉਂ ਘਰ ਘਰ ਮੰਗਾਂ, ਮੇਰਾ ਖਸਮ ਇੱਕ ਹੈ, ਮੇਰਾ ਮਾਲਕ ਇੱਕ ਹੈ, ਮੈਂ ਆਪਣੇ ਮਾਲਕ ਤੋਂ ਮੰਗਾਂ, ਮੈਂ ਆਪਣੇ ਖਸਮ ਤੋਂ ਮੰਗਾਂ, ਮੈਂ ਖਸਮ ਥੋੜ੍ਹੀ ਬਦਲਾਂਗਾ। ਵੀ ਇੱਕ ਵਾਰੀ ਉਹਨੇ ਪ੍ਰਸ਼ਾਦਾ ਨਹੀਂ ਦਿੱਤਾ ਅਤੇ ਮੈਂ ਕੌਲੀ ਚੁੱਕ ਕੇ ਤੁਰਪਾਂ ਆਟਾ ਮੰਗਣ ਵੀ ਲਿਆਓ, ਭਾਈ ਮੈਨੂੰ ਰੋਟੀ ਨਹੀਂ ਮਿਲੀ, ਦਰਵੇਸ਼ੀ ਤੇ ਹੈ ਮਾਲਕ ਦੇ ਭਰੋਸੇ ਤੇ ਬਹਿ ਜਾਣਾ ਵੀ ਜਿਵੇਂ, ਔਰ ਚੇਤਾ ਰੱਖੋ ਫਕੀਰ ਰਹਿੰਦਾ ਹੀ ਉਹਦੇ ਵਿਸ਼ਵਾਸ ਤੇ ਆ, ਜਿਵੇਂ ਰੱਖ ਲਏ ਉਹ ਫਕੀਰੀ ਤੇ ਇਹ ਹੀ ਹੈ ਨਾ, ਉਹ ਜਿਵੇਂ ਰੱਖ ਲਏ। ਜੇ ਘਰ ਘਰ ਹੰਢੈ ਮੰਗ ਦਾ ਤਿਗ ਜੀਵਨ ਤਿਗ ਵੇ, ਗੁਰੂ ਨਾਨਕ ਸਾਹਿਬ ਨੂੰ ਪੜ੍ਹੋ। ਗਿਆਨ ਵਿਹੂਣਾ ਗਾਵੇ ਗੀਤ, ਭੁੱਖੇ ਮੁੱਲਾਂ ਘਰੇ ਮਸੀਤ, ਮਖੱਟੂ ਹੋਏ ਕਹਿ ਕੰਨ ਪੜਾਏ, ਫਕਰ ਕਰੇ ਹੋਰ ਜਾਤ ਗਵਾਏ, ਗੁਰਪੀਰ ਸਦਾਏ ਮੰਗਣ ਜਾਏ, ਤਾਂ ਕਹਿ ਮੂਲ ਨਾ ਲੱਗੀਐ ਪਾਏ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਫਕੀਰ ਦਾ ਸਰੂਪ ਹੀ ਬਦਲਤਾ ਗੁਰੂ ਸਾਹਿਬ ਨੇ। ਇਸ ਸਲੋਕ ਚ ਦੋ ਤਰ੍ਹਾਂ ਦੇ ਫਕੀਰ ਜੀ ਜਿਨ੍ਹਾਂ ਦਾ ਜ਼ਿਕਰ ਗੁਰੂ ਸਾਹਿਬ ਕਰ। ਇੱਕ ਤੇ ਉਹ ਹੈ ਜਿਹੜਾ ਗਿਆਨ ਵਿਹੂਣਾ, ਜਿਹਦੇ ਕੋਲ ਫਕਰ ਫਕੀਰੀ ਹੈ ਨਹੀਂ, ਬਸ ਬਣਿਆ ਹੋਇਆ। ਗਿਆਨ ਵਿਹੂਣਾ ਗਾਵੇ ਗੀਤ, ਗੀਤ ਗਾ ਰਿਹਾ। ਭੁੱਖੇ ਮੁੱਲਾਂ ਘਰੇ, ਘਰੇ ਮਸੀਤ ਹੈ, ਬੈਠਾ ਭੁੱਖਾ ਹੈ। ਮਖੱਟੂ ਹੋਏ ਕਹਿ, ਮਖੱਟੂ ਵਿਹਲੜ ਨੂੰ ਕਹਿੰਦੇ ਨੇ, ਵਿਹਲਾ ਹੋ ਕੇ ਕੰਨ ਪੜਾ ਲੇ। ਮਖੱਟੂ ਹੋਏ ਕਹਿ ਕੰਨ ਪੜਾਏ, ਹੁਣ ਫਕਰ ਕਰੇ ਹੋਰ ਜਾਤ ਗਵਾਏ। ਇਹਨੂੰ ਹੋਰ ਸਿਖਾਲਾ ਸਮਝ ਲਈ। ਇੱਕ ਕਿੱਤੇ ਨਾਲ ਸੰਬੰਧ ਰੱਖਣ ਵਾਲਾ ਨਾ, ਇੱਕ ਕਿੱਤੇ ਨਾਲ ਸੰਬੰਧ ਰੱਖਣ ਵਾਲਾ, ਇੱਕ ਮਾੜਾ ਹੋਵੇ ਨਾ, ਆਪਾਂ ਸਾਰੇ ਹੀ ਉਸੇ ਸੂਈ ਦੇ ਨੱਕੇ ਚੋਂ ਕੱਢੀ ਤੁਰੇ ਜਾਂਦੇ ਵੀ ਸਾਰੇ ਹੀ ਇੱਦਾਂ। ਉਸੇ ਭਾਵ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਹੁਣ ਹੈ ਤੇ ਭੁੱਖੇ ਮੁੱਲਾਂ ਘਰੇ ਮਸੀਤ, ਮਖੱਟੂ ਹੈ, ਵਿਹਲੜ ਹੈ, ਕੰਨ ਪੜਾ ਕੇ ਤੁਰ ਪਿਆ। ਫਕਰ ਕਰਨ, ਫਕਰ ਕਹਿੰਦੇ ਮੰਗਣਾ, ਫਕਰ ਕਰੇ ਮੰਗਣ ਤੁਰ ਪਿਆ ਜਾਤ। ਕਹਿੰਦੇ ਹੁਣ ਮੰਗਣ ਤੁਰਿਆ, ਉਹਦਾ ਪਹਿਰਾਵਾ ਵੇਖ ਕੇ ਨਾ ਸਾਰਿਆਂ ਨੇ ਇਹ ਹੀ ਕਿਹਾ ਵੀ ਸਾਰੇ ਹੀ ਇਹੋ ਜਿਹੇ ਹੁੰਦੇ ਨੇ ਭਾਈ। ਹੋਰ ਜਾਤ ਗਵਾ, ਜਾਤ ਦਾ ਮਤਲਬ ਆਪਣੇ ਵਰਗੇ ਹੋਰਾਂ ਨੂੰ ਵੀ ਕਲੰਕਿਤ ਕਰਤਾ। ਇਹਨੂੰ ਹੋਰ ਸੌਖਾ ਸਮਝ ਲਈਏ, ਸਾਧੂਆਂ ਵਾਲਾ ਪਹਿਰਾਵਾ ਪਾ ਲਿਆ। ਇੱਕ ਸਾਧੂ ਹੈ, ਇੱਕ ਸਾਧੂ ਦਾ ਪਹਿਰਾਵਾ ਪਾਇਆ। ਹੁਣ ਜਿੰਨੇ ਤੇ ਸਾਧੂ ਦਾ ਪਹਿਰਾਵਾ ਪਾਇਆ ਉਹਦੇ ਕੋਲ ਸਾਧਨਾ ਨਹੀਂ ਹੈ, ਤੇ ਜਿਹਦੇ ਕੋਲ ਸਾਧਨਾ ਹੈ ਨਹੀਂ ਉਹਦਾ ਸੱਚ ਪ੍ਰਗਟ ਹੋ ਗਿਆ ਵੀ ਇਹ ਤੇ ਨਾਂ ਦਾ ਹੀ ਸਾਧੂ ਹੈ। ਜਦੋਂ ਸੱਚ ਪ੍ਰਗਟ ਹੋਇਆ ਲੋਕਾਂ ਨੇ ਕੀ ਕਹਿਣਾ ਸ਼ੁਰੂ ਕਰਤਾ ਵੀ ਇਹ ਤੇ ਸਾਰੇ ਹੀ ਇਹੋ ਜਿਹੇ ਨੇ ਭਾਈ। ਫਿਰ ਦੂਜੇ ਨੰਬਰ ਤੇ ਭਾਵੇਂ ਜੱਡਾ ਮਰਜ਼ੀ ਕੋਈ ਸਾਧਨਾ ਵਾਲਾ ਆਈ ਜਾਏ, ਜੱਡਾ ਮਰਜ਼ੀ ਕੋਈ ਸਾਧਨਾ ਰੱਖਣ ਵਾਲਾ, ਆਪਾਂ ਇਹੀ ਕਹੀ ਜਾਣਾ ਵੀ ਇੱਕੋ ਜਿਹੇ ਹੀ ਨੇ ਭਾਈ, ਇਹ ਵੀ ਉਹਨਾਂ ਵਰਗਾ ਹੀ ਹੋਣਾ। ਉਸੇ ਰੂਪ ਚ ਫਕਰ ਕਰੇ ਮੰਗਣ ਤੁਰ ਪਿਆ, ਹੋਰ ਜਾਤ ਗਵਾਏ, ਦੂਜਿਆਂ ਨੂੰ ਕਲੰਕਿਤ ਕਰਤਾ। ਬਿਲਕੁਲ ਉਸੇ ਤਰ੍ਹਾਂ ਜਿਵੇਂ ਗੁਰੂ ਕਲਗੀਧਰ ਸਾਹਿਬ ਨੇ ਖੋਤੇ ਉੱਤੇ ਸ਼ੇਰ ਦੀ ਖੱਲ ਪਵਾਈ ਸੀ। ਹੁਣ ਉਹ ਜਿਹੜੀ ਖੋਤੇ ਉੱਤੇ ਸ਼ੇਰ ਦੀ ਖੱਲ ਪਵਾਈ, ਤੇ ਉਹ ਸ਼ੇਰ ਦੀ ਖੱਲ ਪਾਉਣ ਦੇ ਨਾਲ ਖੋਤੇ ਨੇ ਸ਼ੇਰ ਥੋੜ੍ਹੀ ਬਣ ਜਾਣਾ, ਖੋਤੇ ਨੇ ਤੇ ਖੋਤਾ ਹੀ ਰਹਿਣਾ ਨਾ। ਉਹਦੇ ਉੱਤੇ ਸ਼ੇਰ ਦੀ ਖੱਲ ਪਵਾਤੀ, ਉਹਨੂੰ ਵੇਖ ਕੇ ਲੋਕ ਡਰੀ ਜਾਂਦੇ ਵੀ ਬੜਾ ਵੱਡਾ ਸ਼ੇਰ, ਬੜਾ ਵੱਡਾ ਸ਼ੇਰ। ਤੇ ਜਦੋਂ ਧੋਬੀ ਨੇ ਫੜ ਕੇ ਬੰਨਿਆ, ਫਿਰ ਸਾਰਾ ਹੀ ਪਾ ਜੋਗੜ ਗਿਆ ਵੀ ਹੈ ਤੇ ਖੋਤਾ ਹੀ ਹੈ ਨਾ, ਵੀ ਇਹਨੇ ਕਿੱਥੇ ਟਲਣਾ। ਹੁਣ ਉਹਦਾ ਪਹਿਰਾਵਾ ਵੇਖ ਕੇ ਜੇ ਕੋਈ ਕਹੀ ਜਾਏ ਵੀ ਸਾਰੇ ਹੀ ਸ਼ੇਰ ਇੱਦਾਂ ਦੇ ਨੇ, ਸਾਰੇ ਹੀ ਸ਼ੇਰ ਇੱਦਾਂ ਦੇ, ਹੁਣ ਇੱਕ ਸ਼ੇਰ ਦਾ ਸੁਭਾਅ ਅਸੀਂ ਜਾਣ, ਪਹਿਲਾਂ ਉਹਦਾ ਪਹਿਰਾਵਾ ਵੇਖਿਆ, ਪਹਿਰਾਵਾ ਵੇਖ ਕੇ ਡਰ ਗਏ ਨਾ ਸਾਰੇ, ਸਾਰੇ ਖੌਫ ਖਾਣ ਲੱਗ ਗਏ ਵੀ ਭਾਈ ਸ਼ੇਰ ਜਿਹੜਾ ਉਹ ਜੇ ਸ਼ਿਕਾਰ ਦੀ ਭਾਲ ਵਿੱਚ ਹੋਇਆ ਤਾਂ ਉਹਨੇ ਕਿਸੇ ਨੂੰ ਜਿਉਂਦਾ ਨਹੀਂ ਛੱਡਣਾ। ਸਾਰੇ ਡਰ ਗਏ। ਜਦੋਂ ਸੱਚ ਸਾਹਮਣੇ ਆਇਆ ਪਾ ਚੁੱਕੜ ਗਿਆ, ਫਿਰ ਕਹਿੰਦੇ ਤਾਂ ਹੈ ਹੀ ਗਧਾ, ਫਈਏ ਤਾਂ ਸ਼ੇਰ ਹੈ ਹੀ ਨਹੀਂ। ਹੁਣ ਇਸੇ ਤਰ੍ਹਾਂ ਜਿਹੜਾ ਸਾਧੂ ਹੈ, ਇੱਕ ਵਾਰੀ ਪਹਿਰਾਵਾ ਵੇਖ ਕੇ ਆਪਾਂ ਕਹਿ ਦਿੰਦੇ ਵੀ ਸਾਧੂ ਹੈ, ਅਤੇ ਜਦੋਂ ਪਾ ਚੁੱਕੜ ਜੇ ਫਿਰ ਆਪਾਂ ਕਹਿੰਦੇ ਹਾਂ ਨਾ ਵੀ ਇਹ ਤਾਂ ਬੜਾ ਮਾੜਾ ਭਾਈ। ਮਤਲਬ ਸਾਧੂ ਦੀ ਪਰਿਭਾਸ਼ਾ ਕਿਤੇ ਨਾ ਕਿਤੇ ਸਾਡੀਆਂ ਨਜ਼ਰਾਂ 'ਚ ਕੁਝ ਹੋਰ ਹੈ, ਅਤੇ ਜਦੋਂ ਅਸੀਂ ਸੱਚ ਵੇਖਦੇ ਹਾਂ ਫਿਰ ਅਸੀਂ ਕਹਿੰਦੇ ਹਾਂ ਵੀ ਇਹ ਸਾਧੂ ਨਹੀਂ ਭਾਈ, ਇਹ ਫਕੀਰ ਨਹੀਂ ਹੋ ਸਕਦਾ। ਗੁਰੂ ਨਾਨਕ ਸਾਹਿਬ ਕਹਿੰਦੇ ਫਕਰ ਕਰੇ ਹੋਰ ਜ਼ਾਤ ਗਵਾਏ, ਆਪਣੇ ਵਰਗੇ ਸਾਰਿਆਂ ਨੂੰ ਕਲੰਕਿਤ ਕਰਦਾ। ਫਿਰ ਗੁਰਪੀਰ ਸਦਾਏ, ਇੱਥੇ ਹੀ ਬਸ ਨਹੀਂ, ਇਕੱਲਾ ਹੋਰ ਜਾਤ ਗਵਾਏ ਤੱਕ ਬਸ ਨਹੀਂ, ਕਹਿੰਦਾ ਮੈਂ ਗੁਰ ਵੀ ਹਾਂ, ਗੁਰੂ ਵੀ ਹਾਂ, ਮੈਂ ਪੀਰ ਵੀ ਹਾਂ। ਲੋਕ ਮੰਨਦੇ ਨੇ, ਗੁਰੂ ਵੀ ਮੰਨਦੇ ਨੇ, ਪੀਰ ਵੀ ਮੰਨਦੇ ਨੇ, ਮੱਥਾ ਵੀ ਟੇਕਦੇ ਨੇ। ਗੁਰਪੀਰ ਸਦਾਏ ਸਦਵਾ ਰਿਹਾ, ਉਹ ਮੰਗਣ ਜਾਏ ਤੁਰ ਪਿਆ ਕਿੱਥੇ, ਮੰਗਣ ਵਾਸਤੇ। ਸਤਿਗੁਰੂ ਕਹਿੰਦੇ ਜਿਹੜਾ ਇੱਦਾਂ ਦਾ ਹੋਵੇ ਨਾ, ਤਾਕੈ ਮੂਲ ਨਾ ਲੱਗੀ ਹੈ ਪਾਏ, ਉਹਦੇ ਪੈਰਾਂ ਨਾਲ ਨਹੀਂ ਲੱਗਣਾ। ਇਹ ਤੇ ਹੈ ਇੱਕ ਫਕੀਰ ਜਿਹਦੀ ਪਹਿਲਾਂ ਜ਼ਿਕਰ, ਪਹਿਲਾ ਫਕੀਰ ਜਿਹਦਾ ਜ਼ਿਕਰ ਗੁਰੂ ਨਾਨਕ ਸਾਹਿਬ ਕਰਦੇ, ਜਿਹਨੂੰ ਲੋਕ ਵੇਖ ਵੇਖ ਕੇ ਫਕੀਰ ਕਹੀ ਜਾਂਦੇ। ਹੁਣ ਦੂਜਾ ਜਿਹੜਾ ਗੁਰੂ ਨਾਨਕ ਸਾਹਿਬ ਦੀਆਂ ਨਜ਼ਰਾਂ 'ਚ ਫਕੀਰ ਹੈ, ਕਾਲ ਖਾਏ ਕਿਛ ਹੱਥੋਂ ਦੇ। ਇੱਕ ਫਕੀਰ ਉਹ ਹੈ ਜਿਹੜਾ ਘਾਲਣਾ ਘਾਲਦਾ, ਮਿਹਨਤ ਕਰਦਾ, ਮਸ਼ਕਤ ਕਰਦਾ, ਖਾਏ ਮਸ਼ਕਤ ਕਰਕੇ ਖਾਂਦਾ, ਫਿਰ ਇਕੱਲਾ ਖਾਂਦਾ ਹੀ ਨਹੀਂ, ਕਿਛ ਹੱਥੋਂ ਦੇ, ਆਪਣੇ ਹੱਥੋਂ ਦਿੰਦਾ ਵੀ ਹੈ। ਇਹ ਨਹੀਂ ਵੀ ਮੰਗਣ ਤੁਰਿਆ ਜਾਂਦਾ, ਉਹ ਮੈਂ ਮੰਗਣ ਨਹੀਂ ਜਾਂਦਾ, ਮੈਂ ਤੇ ਵੰਡਣ ਜਾਂਦਾ, ਮੰਗਣ ਨਹੀਂ ਜਾਂਦਾ। ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਉਹਨੂੰ ਰਾਹ ਮਿਲਦਾ ਕਿਹੜਾ? ਰੱਬ ਦੇ ਘਰ ਦਾ। ਫਕੀਰੀ ਦਰਵੇਸ਼ੀ ਉਹ ਦਰਵੇਸ਼ ਹੈ। ਹੁਣ ਗੁਰੂ ਨਾਨਕ ਸਾਹਿਬ ਜੀ 70 ਸਾਲਾਂ ਦੀ ਜ਼ਿੰਦਗੀ ਗੁਜ਼ਾਰਦੇ ਸਰੀਰਕ ਤੌਰ 'ਤੇ, ਜ਼ਿੰਦਗੀ ਦੇ ਅਖੀਰੀ 15 ਸਾਲ ਛੱਡ ਦਿਓ ਜਿਹੜੇ ਕਰਤਾਰਪੁਰ ਸਾਹਿਬ ਗੁਜ਼ਾਰੇ, 55 ਸਾਲ ਨੇ ਬਾਕੀ, 17 ਚੋਂ 15 ਕੱਢ ਤੇ 55 ਬਾਕੀ ਰਹਿ ਗਏ। 55 ਸਾਲਾਂ ਤੱਕ ਬਾਪੂ ਨੇ ਸੰਸਾਰ ਦੇ ਵਿੱਚ ਪ੍ਰਚਾਰਕ ਫੇਰੀਆਂ ਕੀਤੀਆਂ, ਕਦੇ ਭਾਵੇਂ ਉਹ ਸੁਲਤਾਨਪੁਰ ਲੋਧੀ ਦੀ ਗੱਲ ਕਰ ਲਓ, ਭਾਵੇਂ ਰਾਏਭੋਏ ਦੀ ਤਲਵੰਡੀ ਦੀ ਗੱਲ ਕਰ ਲਓ, ਫਿਰ ਜਿਹੜੀਆਂ ਵੱਡੀਆਂ ਪ੍ਰਚਾਰਕ ਫੇਰੀਆਂ ਉਹਨਾਂ ਦਾ ਜ਼ਿਕਰ ਕਰ ਲਓ। ਇਤਿਹਾਸ ਦਾ ਇੱਕ ਵੀ ਪੰਨਾ ਇਸ ਗੱਲ ਦੀ ਹਾਮੀ ਨਹੀਂ ਭਰਦਾ ਵੀ ਗੁਰੂ ਨਾਨਕ ਸਾਹਿਬ ਨੇ ਕਦੇ ਕਿਸੇ ਨੂੰ ਕਿਹਾ ਹੋਵੇ ਭਾਈ ਪ੍ਰਸ਼ਾਦਾ ਛਕਣਾ ਤੇ ਪ੍ਰਸ਼ਾਦਾ ਛਕਾਓ। ਮੰਗਣ ਵਾਲੀ ਜ਼ਿੰਦਗੀ ਵਿੱਚ ਵਿਚਾਰ ਹੀ ਹੈ ਨਹੀਂ, ਸਗੋਂ ਜਿਸ ਦਿਨ ਭਾਈ ਮਰਦਾਨਾ ਜੀ ਨੂੰ ਆਪਣਾ ਪੋਸ਼ਾਕ ਆਪਣਾ ਚੋਲਾ ਦਿੱਤਾ ਨਾ ਬਾਪੂ ਨੇ, ਗੁਰੂ ਨਾਨਕ ਸਾਹਿਬ ਨੇ, ਭਾਈ ਮਰਦਾਨੇ ਦਾ ਘਰਾਣਾ ਹੁਣ ਕੁਝ ਹੋਰ ਹੈ, ਪਿਛੋਕੜ ਕੁਝ ਹੋਰ ਹੈ। ਘਰਾਣਾ ਪਿਛੋਕੜ ਕੀ ਹੈ? ਘਰ ਘਰ ਵਿੱਚੋਂ ਮੰਗ ਕੇ ਗੁਜ਼ਾਰਾ ਕਰਨਾ। ਜਦੋਂ ਪਿੰਡ ਦੇ ਵਿੱਚ ਖੁਸ਼ੀ ਹੋਣੀ ਤਾਂ ਚਲੇ ਜਾਣਾ, ਦੁੱਖ ਹੋਣਾ ਤਾਂ ਚਲੇ ਜਾਣਾ, ਕਾਰ ਵਿਹਾਰ ਕਰਾਂਗੇ ਤੇ ਕੁਝ ਨਾ ਕੁਝ ਗੁਜ਼ਾਰੇ ਜੋਗਾ ਮਿਲੇਗਾ, ਗੁਜ਼ਰਾਣ ਚੱਲੇਗਾ। ਜਿਸ ਦਿਨ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਲਿਆ ਉਸ ਦਿਨ ਵੀ ਤੇ ਭਾਈ ਮਰਦਾਨਾ ਜੀ ਦੇ ਪਿਤਾ ਜੀ ਆਏ ਨਾ, ਮੈਂ ਤਾਂ ਕਲਿਆਣ ਦਾਸ ਕੋਲ ਵੀ ਤੁਹਾਡੇ ਘਰ ਦੇ ਵਿੱਚ ਪੁੱਤਰ ਆਇਆ ਤੇ ਮੈਂ ਵਧਾਈ ਲੈਣ ਵਾਸਤੇ ਆਇਆ। ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਪੁਸ਼ਾਕ ਦਿੱਤੀ ਤੇ ਇੱਕ ਜ਼ਿਕਰ ਕੀਤਾ ਸੀ। ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਸਮਝਾਉਂਦੇ ਹਾਂ, ਕਹਿੰਦੇ ਮਰਦਾਨਾ ਜੀ ਆ ਚੋਲੇ ਦਾ ਪੱਲਾ ਸਿਵਾਏ ਕਰਤਾਰ ਤੋਂ ਅੱਗੇ ਕਿਸੇ ਦੇ ਅੱਗੇ ਨਹੀਂ ਅੱਡਣਾ, ਸਿਵਾਏ ਕਰਤਾਰ ਤੋਂ, ਅਕਾਲ ਪੁਰਖ ਤੋਂ ਬਿਨਾਂ ਕਿਸੇ ਹੋਰ ਅੱਗੇ ਨਹੀਂ। ਭਾਈ ਮਰਦਾਨਾ ਜੀ ਨੂੰ ਗੁਰੂ ਸਾਹਿਬ ਨੇ ਨਾ, ਕਿਉਂਕਿ ਉਹਨਾਂ ਦਾ ਘਰਾਣਾ ਹੈ, ਸਾਜ਼ ਵਜਾਉਣੇ ਨੇ, ਸਾਜ਼ ਵਜਾ ਕੇ ਮੰਗਣ ਜਾਣਾ ਹੈ, ਮੰਗ ਕੇ ਲਿਆਉਣਾ। ਜਿੱਦਣ ਪੁਸ਼ਾਕ ਦਿੱਤੀ ਉੱਦਣ ਝੋਲੀ ਅੱਡਣੀ ਬੰਦ ਕਰਵਾਤੀ ਗੁਰੂ ਸਾਹਿਬ ਨੇ, ਝੋਲੀ ਮੰਗਣਾ ਨਹੀਂ ਕਿਸੇ ਕੋਲੋਂ ਝੋਲੀ ਅੱਡ ਕੇ ਸਿਵਾਏ ਰੱਬ ਤੋਂ। ਜਿੱਦਣ ਬਾਪੂ ਜੀ ਨੇ ਹੱਥ ਦੇ ਵਿੱਚ ਰਬਾਬ ਫੜਾਈ ਉੱਦਣ ਇਹ ਵੀ ਕਹਿਤਾ ਵੀ ਘਰ ਘਰ ਦੇ ਅੱਗੇ ਵਜਾ ਕੇ ਵੀ ਨਹੀਂ ਮੰਗਣਾ। ਕਹਿਤਾ ਨਾ ਵੀ ਜਦੋਂ ਇਹ ਰਬਾਬ ਵੱਜੇ ਤੇ ਕਰਤਾਰ ਦੀ ਉਸਤਤ ਵਿੱਚ ਵੱਜੇ, ਕਿਸੇ ਮਨੁੱਖ ਦੀ ਉਸਤਤ ਵਿੱਚ ਇਹ ਰਬਾਬ ਨਾ ਵੱਜੇ। ਫਿਰ ਜੀ 49 ਸਾਲ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਨਾਲ ਰਹੇ, 49 ਸਾਲ 49 ਸਾਲ ਭਾਈ ਮਰਦਾਨਾ ਜੀ ਨੇ ਰਬਾਬ ਵਜਾਈ, 49 ਸਾਲ ਪਰ 49 ਸਾਲਾਂ ਦੇ ਵਿੱਚੋਂ ਇੱਕ ਵੀ ਦਿਨ ਐਸਾ ਨਹੀਂ ਜਿੱਦਣ ਭਾਈ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਇਹ ਕਿਹਾ ਹੋਵੇ ਬਾਪੂ ਜੀ ਅੱਜ ਮੈਂ ਕਿਸੇ ਬੰਦੇ ਦੀ ਉਸਤਤ ਗਾਇਆ ਵਾ, ਵੀ ਅੱਜ ਘਰ ਦੇ ਵਿੱਚ ਗੁਜਰਾਣ ਜੋਗਾ ਧਨ ਹੈ ਨਹੀਂ, ਅੱਜ ਰਸਦ ਹੈ ਨਹੀਂ ਘਰ ਦੇ ਵਿੱਚ, ਅੱਜ ਮੈਂ ਕਿਸੇ ਬੰਦੇ ਦੀ ਉਸਤਤ ਗਾਇਆ ਵਾ ਵੀ ਘਰੇ ਗੁਜਰਾਣ ਆ ਜੇ। ਨਹੀਂ, 49 ਸਾਲ ਸਿਰਫ ਕਰਤਾਰ ਦੀ ਉਸਤਤ ਵਿੱਚ ਵੱਜੀ ਫਿਰ ਰਬਾਬ, ਉਹਦੀ ਸ਼ੋਭਾ ਵਿੱਚ, ਉਹ ਤੋਂ ਬਿਨਾਂ ਨਹੀਂ। ਸਤਿਗੁਰੂ ਜੀ ਨੇ ਇਹੀ ਭਾਵ ਵਿੱਚ ਸਾਨੂੰ ਸਮਝਾਇਆ ਵੀ ਜੇ ਫਕੀਰੀ ਕਮਾਉਣੀ ਤੇ ਫਿਰ ਸੁਭਾਅ ਦੀ ਕਮਾ, ਸਰੀਰ ਦੀ ਨਹੀਂ, ਸੁਭਾਅ ਦੀ ਫਕੀਰੀ ਕਮਾ। ਕਿਉਂਕਿ ਜਿਹੜਾ ਬਚਨ ਆਪਾਂ ਸਾਂਝਾ ਕਰਨ, ਜੇ ਘਰ ਘਰ ਹੰਢੈ ਮੰਗਦਾ ਤਿਗ ਜੀਵਨ ਤਿਗ ਵੇਸ, ਤਰਕਾਰ ਜੋਗ ਫਕੀਰ ਦਾ ਜੀਵਨ ਤਰਕਾਰ ਯੋਗ ਨਹੀਂ ਹੁੰਦਾ, ਫਕੀਰ ਦਾ ਵੇਸ ਤਰਕਾਰ ਯੋਗ ਨਹੀਂ ਹੁੰਦਾ। ਕਿਉਂ? ਕਿਉਂਕਿ ਉਹ ਮੰਗਦਾ ਤੇ ਸਿਰਫ ਕਰਤਾਰ ਕੋਲੋਂ, ਅਕਾਲ ਪੁਰਖ ਕੋਲੋਂ ਮੰਗਦਾ, ਕਿਸੇ ਦੂਜੇ ਕੋਲੋਂ ਨਹੀਂ, ਉਹਦੀ ਮੰਗ ਸਿਰਫ ਰੱਬ ਕੋਲੋਂ ਹੈ, ਕਿਸੇ ਹੋਰ ਕੋਲੋਂ ਨਹੀਂ। ਇਸੇ ਕਰਕੇ ਤੇ ਬਾਪੂ ਜੀ ਨੇ ਕਿਹਾ ਨਾ, ਜੇ ਮੰਗਣਾ ਹੈ ਤੇ ਉਹ ਦਾਤਾ ਮੰਗ ਜਿਸ ਦਾਤੇ ਕੋਲੋਂ ਦੁਬਾਰਾ ਮੰਗਣਾ ਨਾ ਪਵੇ, ਦਾਤਾ ਉਹ ਨਾ ਮੰਗੀ ਹੈ ਫਿਰ ਮੰਗਣ ਜਾਈ ਹੈ, ਦੁਬਾਰਾ ਮੰਗਣ ਜਾਣਾ ਪਏ, ਜਾਂ ਇੱਦਾਂ ਕਹਿ ਲਓ ਦਾਤਾ, ਜੇ ਦਾਤਾਂ ਵੀ ਮੰਗਣੀਆਂ ਤੇ ਉਹ ਦਾਤ ਮੰਗ ਜਿਹੜੀ ਦਾਤ ਨੂੰ ਦੁਬਾਰਾ ਮੰਗਣਾ ਨਾ ਪਵੇ, ਦਾਤ ਵੀ ਦੁਬਾਰਾ ਨਾ ਮੰਗਣੀ ਪਵੇ ਤੇ ਦਾਤਾ ਵੀ ਉਹ ਮੰਗੀ ਜਿਹੜੇ ਦਾਤੇ ਕੋਲੋਂ ਵੀ ਦੁਬਾਰਾ ਮੰਗਣਾ ਨਾ ਪਵੇ। ਦੋਵੇਂ ਚੀਜ਼ਾਂ ਹੋ ਗਈਆਂ ਜੀ, ਦਾਤਾ ਉਹ ਨਾ ਮੰਗੀ ਹੈ ਫਿਰ ਮੰਗਣ ਜਾਈਏ, ਜਿਹਦੇ ਦਰ ਤੇ ਦੁਬਾਰਾ ਮੰਗਣ ਜਾਣਾ ਪਏ, ਦਾਤਾ ਐਸਾ ਹੋਵੇ ਜਿਹੜਾ ਤੇਰੀਆਂ ਜ਼ਰੂਰਤਾਂ ਤੇਰੀਆਂ ਲੋੜਾਂ ਨੂੰ ਆਪ ਤੇਰੇ ਮੰਗਣ ਤੋਂ ਪਹਿਲਾਂ ਪੂਰੀਆਂ ਕਰ ਸਕਦਾ ਹੋਵੇ, ਤੇ ਦਾਤ ਵੀ ਉਹ ਮੰਗੀ ਜਿਹੜੀ ਦਾਤ ਸਦਾ ਵੱਧਦੀ ਰਹੇ, ਕਦੇ ਜਾ ਕੇ ਇਹ ਨਾ ਕਹਿਣਾ ਪਵੇ ਵੀ ਮੇਰੇ ਦਾਤਾ ਜੀ ਅੱਜ ਇਹ ਦਾਤ ਵਿੱਚ ਕਮੀ ਆਈ ਹੈ, ਮੈਂ ਤੁਹਾਡੇ ਕੋਲੋਂ ਦੁਬਾਰਾ ਮੰਗਣ ਆਇਆ। ਮੰਗਣਾ ਹੈ ਤਾਂ ਸਿਰਫ ਅਕਾਲ ਪੁਰਖ, ਭਰੋਸਾ ਫਕੀਰ ਕੋਲ ਭਰੋਸਾ ਹੁੰਦਾ। ਸਤਿਗੁਰੂ ਜੀ ਕਹਿੰਦੇ ਵੀ ਜੇ ਉਹ ਘਰ ਘਰ ਹੰਢਦਾ ਤੇ ਮੰਗਦਾ ਹੈ ਫਿਰ ਉਹਦਾ ਜੀਵਨ ਵੀ ਤਰਕਾਰ ਯੋਗ ਤੇ ਉਹਦਾ ਪਹਿਰਾਵਾ ਵੀ ਤਰਕਾਰ ਯੋਗ ਹੈ।
2: ਜੀ ਆਸਾ ਅੰਦੇਸਾ ਤਜ ਰਹੇ ਗੁਰਮੁਖ ਵੇਖਿਆ ਨਾਉ

0: ਹੁਣ ਦੂਸਰਾ ਸਰੂਪ ਫਕੀਰ ਦਾ ਜਿਹੜਾ ਗੁਰੂ ਸਾਹਿਬ ਨੇ ਸ਼ਲੋਕ 'ਚ ਗੁਰੂ ਅਮਰਦਾਸ ਸਾਹਿਬ ਨੇ ਦਿੱਤਾ। ਪਹਿਲਾਂ ਕਹਿੰਦੇ ਦਰਵੇਸ਼ੀ ਕੋ ਜਾਣ ਸੀ ਵਿਰਲਾ ਕੋ ਦਰਵੇਸ਼, ਜੇ ਘਰ ਘਰ ਹੰਢੈ ਮੰਗਦਾ ਤਿਗ ਜੀਵਨ ਤਿਗ ਵੇਸ਼। ਫਿਰ ਇਹਦੇ ਨਾਲ ਹੀ ਜੇ ਆਸਾ ਅੰਦੇਸਾ ਤਜ ਰਹੈ, ਤਜ ਮਤਲਬ ਛੱਡ ਦੇਣਾ, ਆਸਾ ਇੱਛਾ, ਆਸ ਆਸ ਤੋਂ ਲਫਜ਼ ਬਣਿਆ ਆਸਾ, ਅੰਦੇਸਾ ਫਿਕਰ ਚਿੰਤਾ ਝੋਰਾ ਅੰਦੇਸ਼ੇ ਦਾ ਅਰਥ, ਇੱਛਾ ਵੀ ਛੱਡ ਦੇਵੇ ਤੇ ਚਿੰਤਾ ਵੀ ਛੱਡ ਦੇਵੇ, ਦੋਵੇਂ ਚੀਜ਼ਾਂ ਛੱਡ ਦੇ। ਗੁਰਮੁਖ ਭਿਖਿਆ ਨਉ, ਮੰਗੇ ਕੀ ਗੁਰੂ ਕੋਲੋਂ ਭਿਖਿਆ, ਕਾਹਦੀ, ਨਉ ਨਾਮ ਦੀ। ਹੁਣ ਨਾ ਤੇ ਆਸਾਰ ਇੱਛਾ ਰਹੀ, ਨਾ ਚਿੰਤਾ ਰਹੀ, ਤੇ ਨਾ ਹੀ ਘਰ ਘਰ ਹੰਢਣ ਵਾਲਾ ਸੁਭਾਅ ਰਿਹਾ। ਆਸਾ ਵੀ ਛੱਡਤੀ, ਅੰਦੇਸ਼ਾ ਵੀ ਛੱਡਤਾ, ਤੇ ਘਰ ਘਰ ਹੰਢਣਾ ਵੀ ਛੱਡਤਾ, ਮੰਗਿਆ ਗੁਰੂ ਦਾ ਦਰਵਾਜ਼ਾ ਖੜਕਾ ਕੇ, ਆਪਦੇ ਮਾਲਕ ਦਾ ਦਰ ਖੜਕਾ ਕੇ, ਮਾਲਕ ਕੋਲੋਂ ਮੰਗ ਲਿਆ ਤੇ ਉਹਦੇ ਕੋਲ ਜਾ ਕੇ ਵੀ ਇੱਛਾਵਾਂ ਨਹੀਂ ਰੱਖੀਆਂ, ਵੀ ਮੇਰੀ ਇੱਛਾ ਆਹ ਹੈ, ਮੇਰੀ ਕਾਮਨਾ ਇਹ ਹੈ, ਮੈਂ ਬੜੀ ਚਿੰਤਾ 'ਚ ਡੁੱਬਿਆ, ਨਹੀਂ ਉਹ ਪਹਿਲਾਂ ਛੱਡੀਆਂ ਨੇ, ਆਪਦੇ ਮਾਲਕ ਦਾ ਦਰਵਾਜ਼ਾ ਖੜਕਾਇਆ, ਆਸ ਵੀ ਛੱਡਤੀ, ਚਿੰਤਾ ਵੀ ਛੱਡਤੀ, ਤੇ ਮੰਗਿਆ ਕਿ ਰੱਬ ਜੀ, ਮਾਲਕ ਜੀ, ਮੈਂ ਤੁਹਾਡੇ ਦਰ ਤੇ ਮੰਗਣ ਆਇਆ, ਤੇ ਮੰਗਿਆ ਜਾਚਕ ਮੰਗੈ ਦਾਨ ਦੇ ਪਿਆਰਿਆ, ਦੇਵਨਹਾਰ ਦਾ ਤਾਰ ਮੈਂ ਨਿਤ ਚਿਤਾਰਿਆ। ਮੰਗਿਆ ਉਹਦੇ ਕੋਲੋਂ ਨਾਮ, ਗੁਰਮੁਖ ਗੁਰੂ ਦੁਆਰਾ ਭਿਖਿਆ, ਭਿਖਿਆ ਮੰਗੀ ਕਾਹਦੀ, ਨਉ ਅਕਾਲ ਪੁਰਖ ਦੀ ਬੰਦਗੀ ਦੀ। ਕਹਿੰਦੇ ਜਿਹੜਾ ਐਸਾ ਫਕੀਰ ਹੈ, ਤਿਸ ਕੇ ਚਰਨ ਪਖਾਲੀ ਹੈ, ਉਹਦੇ ਚਰਨਾਂ ਦੀ ਸੇਵਾ ਕਰੋ, ਨਾਨਕ ਹਉ ਬਲਿਹਾਰੈ ਜਾਉ। ਕਹਿੰਦੇ ਫਿਰ ਐਸੇ ਰੱਬੀ ਪਿਆਰੇ ਤੋਂ ਮੈਂ ਕੁਰਬਾਨ ਜਾਣਾ, ਜਿਹੜਾ ਆਪਣੇ ਜੀਵਨ ਵਿੱਚੋਂ ਆਸ ਤੇ ਅੰਦੇਸ਼ਾ ਛੱਡ ਕੇ ਰੱਬ ਦੀ ਬੰਦਗੀ ਮੰਗੇ, ਉਹਦੇ ਚਰਨਾਂ ਦੀ ਮੈਂ ਸੇਵਾ ਕਰਦਾ ਹਾਂ, ਉਹਦੇ ਤੋਂ ਮੈਂ ਸਦਾ ਵਾਸਤੇ ਫਿਰ ਕੁਰਬਾਨ ਜਾਣਾ, ਵਾਰਨੇ ਜਾਣਾ, ਜਿਹੜਾ ਰੱਬੀ ਪ੍ਰੇਮ ਦੇ ਵਿੱਚ ਭਿੱਜਿਆ ਹੈ।
1: ਮਹਲਾ ਤੀਜਾ, ਨਾਨਕ ਤਰਵਰ ਏਕ ਫਲ,

ਫਿਰ ਜੀ ਗੁਰੂ ਸਾਹਿਬ ਨੇ, ਗੁਰੂ ਅਮਰਦਾਸ ਪਾਤਸ਼ਾਹ ਨੇ ਅਗਲਾ ਸ਼ਲੋਕ, ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਹੇ। ਹੁਣ ਚੇਤਾ ਰੱਖੋ, ਇੱਥੇ ਨਾ ਗੁਰੂ ਸਾਹਿਬ ਨੇ ਇੱਕ ਤਰਵਰ ਦਾ ਜ਼ਿਕਰ ਕੀਤਾ ਤੇ ਇੱਕ ਹੀ ਫਲ ਦਾ ਜ਼ਿਕਰ ਹੈ। ਫਲ ਦੇ ਨਾਲ ਦੋਈ ਲਫ਼ਜ਼ ਨਹੀਂ ਜੁੜਨਾ। ਫਲ ਸ਼ਬਦ ਦੇ ਜਦੋਂ ਦਰਸ਼ਨ ਕਰਾਂਗੇ ਨਾ, ਲੱਲੇ ਨੂੰ ਔਂਕੜ ਹੈ, ਇਹਨੂੰ ਸਮਝਣ ਵਾਸਤੇ ਆਪਾਂ ਇੱਕ ਬਚਨ ਹੋਰ ਪੜ੍ਹ ਲੈਂਦੇ। ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ। ਹੁਣ ਉੱਥੇ ਦੁੱਖ ਦੇ ਖੱਖੇ ਨੂੰ ਔਂਕੜ ਹੈ ਤੇ ਜਿਹੜੀ ਔਂਕੜ ਹੈ ਨਾ ਜੀ, ਗੁਰਬਾਣੀ ਵਿਆਕਰਨ ਅਨੁਸਾਰ ਇੱਕ ਵਚਨ ਪੁਲਿੰਗ ਦੀ ਪ੍ਰਤੀਕ ਹੈ। ਜਿੱਥੇ ਔਂਕੜ ਆ ਜਾਏ ਫਿਰ ਉਹਦੇ ਨਾਲ ਸੰਬੰਧਕ ਹੋਵੇ, ਉਦੋਂ ਸੰਬੰਧ ਟੁੱਟ ਜਾਂਦਾ ਹੈ, ਉਹਦੇ ਨਾਲ ਸੰਬੰਧ ਨਹੀਂ ਰਹਿ ਜਾਂਦਾ। ਵਿੱਚ ਸੰਬੰਧਕ ਹੈ, ਜਿਵੇਂ ਦੁੱਖ ਵਿੱਚ ਪਾਇਆ ਤੇ, ਦੁੱਖ ਤੇ ਵਿਸ਼ਰਾਮ ਦੇ ਕੇ ਵਿੱਚ ਪਾਇਆ ਤੇ, ਦੁੱਖਾਂ ਰੂਪੀ ਤੇਲ ਵਿੱਚ ਪਾਇਆ। ਦੀਵਾ ਮੇਰਾ ਏਕ ਨਾਮ, ਨਾਮ ਦਾ ਦੀਵਾ, ਉਸ ਨਾਮ ਦੇ ਦੀਵੇ ਵਿੱਚ ਮੈਂ ਦੁੱਖਾਂ ਰੂਪੀ ਤੇਲ ਪਾ ਰਿਹਾ। ਜਿਵੇਂ ਜਿਵੇਂ ਉਹ ਦੀਵਾ ਬਲਦਾ, ਤਿਵੇਂ ਤਿਵੇਂ ਦੁੱਖਾਂ ਰੂਪੀ ਤੇਲ ਸੜੀ ਜਾਂਦਾ, ਦੁੱਖ ਮੁੱਕੀ ਜਾਂਦੇ। ਇਹ ਮੈਂ ਜ਼ਿਕਰ ਤਾਂ ਕੀਤਾ ਜੀ, ਉਸੇ ਤਰ੍ਹਾਂ ਫਲ ਦੇ ਲੱਲੇ ਨੂੰ ਔਂਕੜ ਹੈ। ਫਲ ਦਾ ਸੰਬੰਧ ਦੋਏ ਨਾਲ ਨਹੀਂ ਜੁੜਦਾ। ਨਾਨਕ ਤਰਵਰ ਏਕ ਫਲ ਦੋਏ ਪੰਖੇਰੂ, ਦੋ ਪੰਛੀ ਨੇ, ਫਲ ਇੱਕ ਹੀ ਹੈ। ਫਲ ਇੱਕ ਹੀ ਹੈ, ਪੰਛੀ ਦੋ ਨੇ, ਦੋਏ ਪੰਖੇਰੂ, ਪੰਖੇਰੂ ਮਤਲਬ ਪੰਛੀ। ਹੁਣ ਭਾਵ ਅਰਥਾਂ 'ਚ ਜਦੋਂ ਸਮਝਾਂਗੇ, ਅਖਰੀ ਅਰਥ ਤਾਂ ਇਹ ਹੀ ਹੈ ਨਾ ਵੀ ਨਾਨਕ ਤਰਵਰ, ਤਰਵਰ ਮਤਲਬ ਰੁੱਖ, ਹੇ ਨਾਨਕ ਜੀ ਉਹ ਇੱਕ ਰੁੱਖ ਹੈ, ਇੱਕ ਫਲ ਹੈ, ਪੰਛੀ ਦੋ ਨੇ। ਹੁਣ ਰੁੱਖ ਕਿਹੜਾ ਹੈ, ਫਲ ਕਿਹੜੇ ਨੇ ਅਤੇ ਪੰਛੀ ਕਿਹੜੇ ਨੇ? ਤਰਵਰ ਹੈ ਇਹ ਸਰੀਰ ਕਾਇਆ, ਇਹਨੂੰ ਫਲ ਕਿਹੜਾ ਰੱਖਦਾ? ਹਰੀ ਰਸ ਰੂਪੀ ਫਲ ਲੱਗਦਾ, ਨਾਮ ਰੂਪੀ ਫਲ ਕਹਿ ਲਓ। ਹੁਣ ਇਹਦੇ ਉੱਤੇ ਪੰਛੀ ਦੋ ਨੇ, ਜੀਵ ਆਤਮਾ ਔਰ ਪਰਮਾਤਮਾ, ਇਹ ਦੋ ਪੰਛੀ ਨੇ। ਹੁਣ ਇਹਦੇ ਵਿੱਚੋਂ ਨਾ ਜੀਵ ਕੀ ਕਰਦਾ? ਉਹ ਤੇ ਇਸ ਫਲ ਨੂੰ, ਰਸ ਨੂੰ ਚੱਖਦਾ। ਜੀਵਾਤਮਾ ਕੀ ਕਰਦੀ ਹੈ? ਸਰੀਰ ਰੂਪੀ ਰਸ ਨੂੰ, ਫਲ ਨੂੰ, ਸਰੀਰ ਰੂਪੀ ਰੁੱਖ ਦੇ ਉੱਤੇ ਨਾਮ ਰੂਪੀ ਫਲ ਨੂੰ ਚੱਖਦੀ ਹੈ। ਜੀਵਾਤਮਾ ਇਹ ਕਰਦੀ ਹੈ। ਜਿਹੜਾ ਪਰਮਾਤਮਾ ਹੈ ਉਹ ਸਦਾ ਨਿਰਲੇਪ ਰਹਿੰਦਾ ਹੈ। ਹੁਣ ਇਹਨੂੰ ਸਮਝਣ ਵਾਸਤੇ ਇੱਦਾਂ ਕਹਿ ਲਓ, ਸਰਗੁਣ ਅਤੇ ਨਿਰਗੁਣ ਦੋਵੇਂ ਸਰੂਪ ਨੇ, ਇਹ ਦੋ ਪੰਛੀ ਨੇ। ਸਰਗੁਣ ਕਦੇ ਦ੍ਰਿਸ਼ਟਮਾਨ ਤੋਂ ਵੱਖਰਾ ਨਹੀਂ ਹੋਇਆ, ਨਿਰਗੁਣ ਕਦੇ ਦ੍ਰਿਸ਼ਟਮਾਨ ਵਿੱਚ ਮਿਲਿਆ ਨਹੀਂ। ਜੋ ਦਿਸ ਰਿਹਾ ਸਰਗੁਣ ਉਹਦੇ ਤੋਂ ਵੱਖਰਾ ਨਹੀਂ ਹੈ, ਜੋ ਦਿਸ ਰਿਹਾ ਨਿਰਗੁਣ ਇਹਦੇ ਵਿੱਚ ਕਦੇ ਹੈ ਹੀ ਨਹੀਂ, ਵੱਖਰੇ ਹੋ ਗਏ ਦੋਵੇਂ। ਅਕਾਲ ਪੁਰਖ ਪਰਮਾਤਮਾ ਰੂਪ ਜਿਹੜਾ ਹੈ ਉਹ ਸਦਾ, ਜਿਵੇਂ ਭੋਗੀ ਅੰਦਰ
ਭੋਗੀਆ ਜੋਗੀ ਅੰਦਰ ਜੋਗੀ ਆ। ਹੁਣ ਉਹ ਅਕਾਲ ਪੁਰਖ ਇੱਕ ਭੋਗੀ ਵਿੱਚ ਵੀ ਬੈਠਾ ਤੇ ਇੱਕ ਜੋਗੀ ਵਿੱਚ ਵੀ ਬੈਠਾ। ਨਾ ਉਹ ਭੋਗੀ ਹੈ ਤੇ ਨਾ ਉਹ ਜੋਗੀ ਹੈ, ਉਹ ਨਿਰਲੇਪ ਹੈ। ਇਹ ਥੋੜੀ ਵੀ ਇੱਕ ਵਿਕਾਰਾਂ ਦੇ ਵਿੱਚ ਮਸਤ ਹੋਇਆ, ਭੋਗੀ ਹੋਇਆ, ਉਹ ਭੋਗ ਕਰ ਰਿਹਾ ਵੱਖ ਵੱਖ ਤਰ੍ਹਾਂ ਦੇ, ਤੇ ਆਪਾਂ ਕਹੀਏ ਵੀ ਰੱਬ ਵੀ ਭੋਗ ਕਰਨ ਲੱਗਾ ਹੋਇਆ। ਨਹੀਂ, ਉਹ ਤੇ ਨਿਰਲੇਪ ਹੈ ਨਾ। ਜਿਵੇਂ ਸੂਰਜ ਤੇ ਸੂਰਜ ਦੀਆਂ ਕਿਰਨਾਂ, ਸੂਰਜ ਤੋਂ ਹੀ ਕਿਰਨਾਂ ਪੈਦਾ ਹੋਈਆਂ, ਪਰ ਦੋਵੇਂ ਚੀਜ਼ਾਂ ਵੱਖਰੀਆਂ ਨੇ। ਸੂਰਜ ਨੇ ਧਰਤੀ 'ਤੇ ਥੋੜ੍ਹੀ ਆਉਣਾ, ਧਰਤੀ 'ਤੇ ਤੇ ਕਿਰਨਾਂ ਹੀ ਪਹੁੰਚਣਗੀਆਂ। ਹੁਣ ਕਿਰਨਾਂ ਗੰਦਗੀ 'ਤੇ ਵੀ ਪੈ ਰਹੀਆਂ ਨੇ ਅਤੇ ਕਿਰਨਾਂ ਸਾਫ਼ ਥਾਂ 'ਤੇ ਵੀ ਪੈ ਰਹੀਆਂ, ਸੂਰਜ ਨੂੰ ਕੋਈ ਫਰਕ ਪਿਆ? ਇਹ ਤਾਂ ਨਹੀਂ ਵੀ ਜੇ ਸੂਰਜ ਦੀ ਕਿਰਨ ਗੰਦਗੀ 'ਤੇ ਪਈ ਤਾਂ ਉਹਨੇ ਸੂਰਜ ਵੀ ਮੈਲਾ ਕਰਤਾ, ਜੇ ਉਹ ਸਾਫ਼ ਥਾਂ 'ਤੇ ਪਈ ਤਾਂ ਉਹਨੇ ਸੂਰਜ ਵੀ ਸਾਫ਼ ਕਰਤਾ। ਨਹੀਂ, ਸੂਰਜ ਨਿਰਲੇਪ ਹੈ। ਅਕਾਲ ਪੁਰਖ ਸੂਰਜ ਹੈ, ਅਸੀਂ ਹਾਂ ਕਿਰਨਾਂ, ਅਸੀਂ ਹਾਂ ਕਿਰਨਾਂ। ਕਿਰਨਾਂ ਚੰਗੀਆਂ ਵੀ ਚੰਗੀ ਥਾਂ 'ਤੇ ਵੀ ਨੇ, ਕਿਰਨਾਂ ਮਾੜੀ ਥਾਂ 'ਤੇ ਵੀ ਨੇ, ਪਰ ਸੂਰਜ ਨੂੰ ਕੋਈ ਫਰਕ ਨਹੀਂ ਪੈਣਾ, ਅਕਾਲ ਪੁਰਖ ਨੂੰ ਕੋਈ ਫਰਕ ਨਹੀਂ। ਪਰਮਾਤਮਾ ਸਦਾ ਨਿਰਲੇਪ ਹੈ। ਜੀਵ ਆਤਮਾ ਰਸ ਚੱਖਦੀ ਹੈ ਹਰੀ ਦੇ ਫਲ ਦਾ, ਹਰੀ ਰੂਪੀ ਰਸ, ਹਰੀ ਰੂਪੀ ਫਲ ਉਹਦਾ ਰਸ ਚੱਖਦੀ ਹੈ, ਜੇ ਕਿਤੇ ਸਮਝੇ ਤਾਂ। ਜੇ ਨਹੀਂ, ਫਿਰ ਮਾਲਕ ਕਹਿੰਦੇ ਆਵਤ ਜਾਤ ਨਾ ਦੀਸਹੀ ਨਾ ਪਰ ਪੰਖੀ ਤਾਹੇ, ਕਹਿੰਦੇ ਨਾ ਆਉਂਦਿਆਂ ਨਾ ਜਾਂਦਿਆਂ ਉਹਨਾਂ ਪੰਛੀਆਂ ਦਾ ਨਾ ਕੋਈ ਪਰ ਹੈ ਨਾ ਕੋਈ ਖੰਭ ਹੈ, ਨਾ ਉਹ ਪੰਛੀ ਆਉਂਦੇ ਦਿਸਦੇ ਨੇ ਅਤੇ ਨਾ ਜਾਂਦੇ ਦਿਸਦੇ ਨੇ। ਪਰਮਾਤਮਾ ਦੱਸਿਆ ਆਉਂਦਿਆਂ ਅਤੇ ਜਾਂਦਿਆਂ, ਜੀਵ ਆਤਮਾ ਦਿਸੀ ਆਉਂਦਿਆਂ ਅਤੇ ਜਾਂਦਿਆਂ, ਪੰਛੀ ਦੋਵੇਂ ਆਉਂਦੇ ਨੇ ਦੋਵੇਂ ਜਾਂਦੇ ਨੇ, ਪਰ ਦੱਸ ਦਿਸਦਾ ਕੋਈ ਵੀ ਨਹੀਂ। ਨਾ ਪੰਛੀ ਦਿਸੇ ਆਉਂਦੇ ਅਤੇ ਨਾ ਜਾਂਦੇ, ਅਤੇ ਨਾ ਹੀ ਗੁਰੂ ਸਾਹਿਬ ਕਹਿੰਦੇ ਉਹਨਾਂ ਦਾ ਕੋਈ ਪਰ ਉਹਨਾਂ ਦਾ ਕੋਈ ਖੰਭ ਹੈ।

ਫਿਰ ਜੀ ਬਹੁ ਰੰਗੀ ਰਸ ਭੋਗਿਆ। ਜੀਵਾਤਮਾ ਨੇ ਕੀ ਕੀਤਾ ਹੁਣ? ਬਹੁਤ ਰੰਗਾਂ ਦਾ ਰਸ ਭੋਗਿਆ ਜੀਵਾਤਮਾ ਨੇ। ਸ਼ਬਦ ਰਹੇ ਨਿਰਵਾਣ। ਜਦੋਂ ਇਹੀ ਜੀਵਾਤਮਾ ਸ਼ਬਦ ਦਾ ਆਸਰਾ ਲੈ ਲੈਂਦੀ ਹੈ, ਫਿਰ ਇਹਦੇ ਨਾਲ ਨਿਰਲੇਪ ਹੋ ਜਾਂਦਾ ਜੀਵ। ਹਰ ਤਾਂ ਕਈ ਤਰ੍ਹਾਂ ਦੇ ਸਵਾਦ ਰਸ ਭੋਗਦਾ ਹੋਇਆ, ਗੁਰੂ ਸ਼ਬਦ ਦਾ ਜਦੋਂ ਆਸਰਾ ਲੈਂਦਾ ਫਿਰ ਨਿਰਵਾਣ, ਗੁਰੂ ਸ਼ਬਦ ਨਿਰਵਾਣ ਕਰਦਾ, ਉਪਰਾਮ ਕਰਦਾ। ਹਰ ਰਸ ਫਲ ਰਾਤੇ ਨਾਨਕਾ, ਹਰੀ ਰਸ ਦੇ ਵਿੱਚ ਨਾ ਰਤੇ ਗਏ, ਉਸ ਫਲ ਦੇ ਆਨੰਦ ਵਿੱਚ ਰਤੇ ਗਏ। ਨਾਨਕਾ ਹੇ ਨਾਨਕ ਜੀਓ, ਕਰਮ ਸੱਚਾ ਨੀ

ਫਿਰ ਜੀ ਗੁਰੂ ਸਾਹਿਬ ਨੇ ਪੌੜੀ ਰੂਪ ਵਿੱਚ ਆ ਕੇ ਸ਼ਬਦ ਦੀ ਸੰਪੂਰਨਤਾ ਵੀ ਕਰਦੇ ਨੇ। ਕਹਿੰਦੇ ਆਪੇ ਧਰਤੀ ਉਹ ਆਪ ਹੀ ਹੈ, ਆਪੇ ਹੈ ਰਾਹਕ, ਰਾਹਕ ਕਿਸਾਨ ਨੂੰ ਕਹਿੰਦੇ ਨੇ। ਧਰਤੀ ਵੀ ਆਪ ਹੈ, ਧਰਤੀ ਦੀ ਵਾਹੀ ਕਰਨ ਵਾਲਾ ਕਿਸਾਨ ਵੀ ਆਪ ਹੈ। ਆਪ ਜਮਾਏ ਫਸਲ ਨੂੰ ਪੈਦਾ ਕਰਨ ਵਾਲਾ ਵੀ ਆਪ ਹੈ, ਪੀਸ ਆਵੇ ਫਿਰ ਫਸਲ ਨੂੰ ਪਿਸਾਉਣ ਵਾਲਾ ਵੀ ਆਪ ਹੈ। ਉਹਦੇ ਤੋਂ ਬਿਨਾਂ ਕੁਛ ਨਹੀਂ, ਸਿੱਧੇ ਜੇ ਸ਼ਬਦਾਂ 'ਚ ਕਹਿ ਲਈ ਆਪੇ ਹੀ ਧਰਤੀ ਹੈ, ਆਪੇ ਹੀ ਧਰਤੀ ਵਾਹੁਣ ਵਾਲਾ ਵੀ ਹੈ, ਆਪੇ ਹੀ ਧਰਤੀ ਨੂੰ ਵਾਹ ਕੇ ਉਹਦੇ ਵਿੱਚ ਬੀਜ ਪਾਉਣ ਵਾਲਾ ਵੀ ਹੈ। ਹੁਣ ਬੀਜ ਬੀਜਣ ਤੋਂ ਬਾਅਦ ਵਿੱਚ ਉਸ ਬੀਜ ਨੂੰ ਪੁੰਗਰਨ ਵਾਲਾ, ਪੈਦਾ ਕਰਨ ਵਾਲਾ ਵੀ ਆ। ਉਹ ਚਾਹੇ ਤਾਂ ਬੀਜ ਪੈਦਾ ਹੋਏਗਾ, ਨਹੀਂ ਚਾਹੇ ਤਾਂ ਨਹੀਂ ਪੈਦਾ ਹੁੰਦਾ, ਉਹ ਪੈਦਾ ਵੀ ਆਪ ਕਰਦਾ। ਫਿਰ ਜਦੋਂ ਬੀਜ ਪੈਦਾ ਹੋਇਆ, ਫਸਲ ਬਣ ਗਈ, ਪੱਕ ਗਈ, ਵੱਢਣ ਵਾਲਾ ਵੀ ਆਪ ਹੀ ਹੈ। ਵੱਢਣ ਤੋਂ ਬਾਅਦ ਵਿੱਚ ਉਹਨੂੰ ਪਿਸਾਉਣ ਵਾਲਾ ਵੀ ਆਪ ਹੈ, ਆਪੇ ਹੀ ਉਹਨੂੰ ਪਿਸਾਉਣ ਵਾਲਾ, ਵੱਢ ਵੀ ਲਈ ਪਿਸਾਉਣ ਵਾਲਾ ਵੀ ਆਪ ਹੀ ਬਣ। ਮਤਲਬ ਅਕਾਲ ਪੁਰਖ ਪਰਮੇਸ਼ਵਰ ਆਪ ਹੀ ਆਪ ਹੈ, ਉਹਦੇ ਤੋਂ ਬਿਨਾਂ ਕੁਝ ਨਹੀਂ, ਨਾ ਧਰਤੀ ਉਹਦੇ ਤੋਂ ਬਿਨਾਂ, ਨਾ ਧਰਤੀ ਵਾਹੁਣ ਵਾਲਾ ਉਹਦੇ ਤੋਂ ਬਿਨਾਂ, ਨਾ ਫਸਲ ਬੀਜਣ ਵਾਲਾ ਉਹਦੇ ਤੋਂ ਬਿਨਾਂ, ਅਤੇ ਨਾ ਹੀ ਫਸਲ ਨੂੰ ਪੈਦਾ ਕਰਨ ਵਾਲਾ ਉਹਦੇ ਤੋਂ ਬਿਨਾਂ, ਅਤੇ ਨਾ ਹੀ ਫਸਲ ਨੂੰ ਪੈਦਾ ਹੋਈ ਨੂੰ ਪਿਸਾਉਣ ਵਾਲਾ ਉਹਦੇ ਤੋਂ ਬਿਨਾਂ। ਸਭ ਕੁਝ ਉਸੇ ਕਰਕੇ ਹੀ ਹੈ, ਆਪ ਪਕਾਵੇ, ਆਪੇ ਹੀ ਪਕਾਉਣ ਵਾਲਾ ਵੀ ਹੈ। ਪਿਸਾਲੀ ਫਸਲ, ਪਿਸਾਲੀ ਪਿਸਾਉਣ ਤੋਂ ਮਗਰੋਂ ਪਕਾਉਣ ਵਾਲਾ ਵੀ ਆਪ ਬਣ ਗਿਆ, ਪਕਾਈ ਵੀ ਆਪ। ਆਪੇ ਭਾਂਡੇ ਦੇ ਪਰੋਸਾ, ਆਪੇ ਹੀ ਭਾਂਡਿਆਂ ਵਿੱਚ ਪਾ ਕੇ ਪਰੋਸਣ ਵਾਲਾ ਵੀ ਹੈ, ਆਪੇ ਹੀ ਬਹਿ ਖਾਵੇ, ਆਪ ਹੀ ਖਾਣ ਵਾਲਾ ਹੈ। ਉਹਦੇ ਤੋਂ ਵੱਖਰਾ ਤਾਂ ਕੁਛ ਵੀ ਨਹੀਂ ਹੈ। ਮਤਲਬ ਇੱਦਾਂ ਕਹਿ ਲਓ, ਧਰਤੀ ਰੱਬ, ਧਰਤੀ ਵਾਹੁਣ ਵਾਲਾ ਵੀ ਰੱਬ, ਫਸਲ ਬੀਜਣ ਵਾਲਾ ਵੀ ਰੱਬ, ਫਸਲ ਪੈਦਾ ਕਰਨ ਵਾਲਾ ਵੀ ਰੱਬ, ਫਸਲ ਪਿਸਾਉਣ ਵਾਲਾ ਵੀ ਰੱਬ, ਫਸਲ ਨੂੰ ਪੀਸੀ ਹੋਈ ਨੂੰ ਹੈ ਨਾ ਆਟੇ ਰੂਪ ਦੇ ਵਿੱਚ, ਅਤੇ ਉਹਨੂੰ ਪਕਾਉਣ ਵਾਲਾ ਵੀ ਰੱਬ, ਉਹਨੂੰ ਭਾਂਡਿਆਂ 'ਚ ਪਰੋਸਣ ਵਾਲਾ ਵੀ ਰੱਬ, ਅਤੇ ਜਿਹੜਾ ਖਾਣ ਵਾਲਾ ਉਹ ਵੀ ਰੱਬ ਹੀ ਹੈ, ਕੁਛ ਵੱਖਰਾ ਨਹੀਂ। ਹੁਣ ਇਹਨਾਂ ਸਾਰੀਆਂ ਚੀਜ਼ਾਂ ਦੀ ਹੋਂਦ ਇੱਕੋ ਕਰਕੇ ਹੈ, ਉਹਦੇ ਤੋਂ ਬਿਨਾਂ ਨਹੀਂ, ਸਾਰੀ ਹੋਂਦ ਉਹਦੇ ਕਰਕੇ ਹੀ ਹੈ। ਸਾਹਿਬ ਕਹਿੰਦੇ ਆਪ ਹੀ ਭੋਜਨ ਪਾ ਕੇ ਅੱਗੇ ਰੱਖਣ ਵਾਲਾ ਵੀ, ਅਤੇ ਆਪ ਹੀ ਰੱਖੇ ਹੋਏ ਭੋਜਨ ਨੂੰ ਛਕਣ

0: ਜਿਸਨੁ ਕਿਰਪਾਲ ਹੋਵੇ ਹਰ ਆਪੇ, ਤਿਸਨੁ ਹੁਕਮ ਮਨਾਵੇ।
1: ਫਿਰ ਸੰਪੂਰਨਤਾ ਕੀਤੀ ਜੀ ਪੌੜੀ ਦੀ। ਗੁਰੂ ਬਾਬਾ ਜੀ ਕਹਿੰਦੇ ਵੀ ਆਪੇ ਜਲ, ਪਾਣੀ ਵੀ ਆਪ, ਆਪੇ ਦੇ ਛਿੰਗਾ। ਛਿੰਗਾ ਸ਼ਬਦ ਵਰਤਿਆ ਜਾਂਦਾ ਜੀ ਆਮ ਕਰਕੇ ਨਾ ਛੋਟੇ ਵਾਸਤੇ ਵਰਤਿਆ ਜਾਂਦਾ, ਵੀ ਛਿੰਗ ਜੀ ਹੈ, ਛਿੰਗ ਮਤਲਬ ਛੋਟਾ ਜਿਹਾ, ਵੀ ਭੋਰਾ ਕੁ ਹੈ, ਆਮ ਕਰਕੇ ਸ਼ਬਦ ਛੋਟਾ ਜਿਹਾ। ਹੁਣ ਇੱਥੇ ਜਿਹੜਾ ਛਿੰਗ ਦਾ ਅਰਥ ਕੀਤਾ ਜੀ, ਉਹ ਇਹ ਵੀ ਆਪ ਹੀ ਜਲ ਹੈ, ਆਪ ਹੀ ਉਹ ਛਿੰਗ ਰੂਪ ਵਿੱਚ ਵੀ ਵਰਤਦਾ। ਛਿੰਗ ਸ਼ਬਦ ਵਰਤਿਆ ਜਾਂਦਾ ਜੀ

ਦੰਦਾਂ ਦੇ ਵਿੱਚ ਫਸੇ ਹੋਏ ਭੋਜਨ ਨੂੰ ਕੱਢਣ ਵਾਲਾ ਤੀਲਾ, ਉਹਦੇ ਲਈ ਸ਼ਬਦ ਵਰਤਿਆ ਜਾਂਦਾ। ਆਪੇ ਚੁਲੀ ਭਰਾਵੈ, ਆਪੇ ਚੁਲੀ ਭਰਾਉਣ ਵਾਲਾ, ਆਪੇ ਜਲ ਹੈ, ਆਪ ਹੀ ਛਿੰਗ ਹੈ, ਆਪੇ ਮਤਲਬ ਹੱਥ ਪਖਾਲਣ ਵਾਲਾ ਕਹਿ ਲਓ ਨਾ, ਚੁਲੀ ਕਰਵਾਉਣ ਵਾਲਾ, ਮੂੰਹ ਹੱਥ ਧਵਾਉਣ ਵਾਲਾ ਕਹਿ ਲਓ, ਜਲ ਛਕਾਉਣ ਵਾਲਾ, ਆਪ ਹੀ ਆਪ, ਆਪੇ ਸੰਗਤ ਸੱਦ ਬਹਾਲੇ, ਆਪੇ ਹੀ ਸੱਦਦਾ, ਆਪ ਹੀ ਬਹਾਲਦਾ, ਬਹਾਲਾ ਮਤਲਬ ਬਿਠਾਉਂਦਾ। ਫਿਰ ਆਪੇ ਵਿਦਾ ਕਰਾ, ਵਿਦਾ ਮਤਲਬ ਰੁਖਸਤ ਕਰਨਾ, ਭੇਜਣਾ, ਆਪ ਹੀ ਬੁਲਾਉਂਦਾ, ਬਿਠਾਉਂਦਾ, ਆਪ ਹੀ ਮੁੜ ਕੇ ਰੁਖਸਤ ਵੀ ਕਰ ਦਿੰਦਾ, ਭੇਜ ਵੀ ਦਿੰਦਾ। ਜਿਸ ਨੌ ਕਿਰਪਾਲ ਹੋਵੇ ਹਰ ਆਪੇ, ਜਿਹਨੂੰ ਉਹ ਹਰੀ ਪਰਮੇਸ਼ਵਰ ਆਪ ਕਿਰਪਾਲੂ ਹੁੰਦਾ ਹੈ, ਤਿਸ ਨੂੰ ਹੁਕਮ ਮਨਾਵੇ, ਉਹਨੂੰ ਫਿਰ ਆਪਣਾ ਹੁਕਮ ਮਨਾਉਂਦਾ ਹੈ, ਜਿਹਦੇ ਉੱਤੇ ਉਹ ਕਿਰਪਾ ਕਰਦਾ, ਉਹ ਫਿਰ ਉਹਦੀ ਰਜ਼ਾ ਦੇ ਵਿੱਚ, ਉਹਦੇ ਭਾਣੇ ਦੇ ਵਿੱਚ, ਉਹਦੇ ਹੁਕਮ ਵਿੱਚ ਰਹਿੰਦਾ ਹੈ, ਆਪਣੀ ਮੌਜ ਨਾਲ ਉਹਦੇ ਰੰਗ ਵਿੱਚ ਰਤਿਆ ਹੋਇਆ, ਹੁਕਮ ਵਿੱਚ ਉਹਦੇ ਸਾਰੇ ਹੀ ਨੇ, ਬਾਹਰ ਕੋਈ ਨਹੀਂ ਹੈ, ਪਰ ਜਿਹਦੇ ਉੱਤੇ ਉਹ ਬਖਸ਼ਿਸ਼ ਕਰਦਾ, ਉਹ ਉਹਦੇ ਹੁਕਮ ਨੂੰ ਸਮਝ ਕੇ ਉਹਦੀ ਹੁਕਮ ਵਿੱਚ ਰਹਿੰਦਾ, ਅਤੇ ਜਿਹਦੇ ਉੱਤੇ ਉਹ ਬਖਸ਼ਿਸ਼, ਜਿਹੜਾ ਉਹਦੀ ਬਖਸ਼ਿਸ਼ ਤੋਂ ਸੱਖਣ ਹੈ, ਵੇਖੋ ਉਹਦੀ ਰਹਿਮਤ ਸਾਰਿਆਂ 'ਤੇ ਹੀ ਹੈ, ਉਹ ਕਿਸੇ ਨੂੰ ਬਖਸ਼ਿਸ਼ ਤੋਂ ਸੱਖਣਾ ਨਹੀਂ ਰੱਖਦਾ। ਵਰਖਾ ਤਾਂ ਸਾਰੀਆਂ ਥਾਵਾਂ 'ਤੇ ਹੁੰਦੀ ਹੈ ਨਾ, ਕੋਈ ਚਾਹੁੰਦਾ ਮੈਂ ਵਰਖਾ 'ਚ ਭਿੱਜਾਂ, ਅਤੇ ਕੋਈ ਚਾਹੁੰਦਾ ਮੈਂ ਗਿੱਲਾ ਨਾ ਹੋਵਾਂ। ਹੁਣ ਜਿਹੜਾ ਭਿੱਜਣਾ ਚਾਹੁੰਦਾ, ਉਹ ਵਰਖਾ ਦੇ ਵਿੱਚ ਮੌਜ ਕਰਦਾ, ਆਨੰਦ ਲੈਂਦਾ, ਮੀਂਹ ਪੈਂਦੇ 'ਚੋਂ ਭਿੱਜਦਾ, ਅਤੇ ਜਿਹੜਾ ਚਾਹੁੰਦਾ ਵੀ ਮੈਂ ਨਾ ਗਿੱਲਾ ਹੋਵਾਂ, ਉਹ ਜਾਂ ਤਾਂ ਘਰੋਂ ਹੀ ਨਹੀਂ ਨਿਕਲਦਾ, ਅਤੇ ਜੇ ਨਿਕਲਦਾ ਵੀ ਆ, ਕਹਿੰਦਾ ਵੀ ਮੈਂ ਗਿੱਲਿਆਂ ਨਹੀਂ ਹੋਣਾ, ਮੈਂ ਤਾਂ ਛਤਰੀ ਲੈ ਕੇ ਚੱਲੂੰ, ਜਾਂ ਮੈਂ ਰੇਨ ਕੋਟ ਪਾ ਕੇ ਚੱਲੂੰ, ਅਤੇ ਜਾਂ ਮੈਂ ਸਾਧਨ ਐਸੇ ਦੀ ਵਰਤੋਂ ਕਰੂੰ ਵੀ ਮੈਂ ਗਿੱਲਾ ਨਾ ਹੋਵਾਂ। ਮੁੜ ਕੇ ਜਦੋਂ ਮੀਂਹ ਰੁਕ ਜੇ, ਬਾਰਿਸ਼ ਰੁਕ ਜਾਵੇ, ਸਿਰਫ ਸਮਝਣ ਲਈ ਉਦਾਹਰਨ, ਕਿਉਂਕਿ ਕਿਰਪਾ ਰੁਕਦੀ ਨਹੀਂ, ਕਿਰਪਾ ਦਾ ਮੀਂਹ ਤਾਂ ਲਗਾਤਾਰ ਪੈ ਰਿਹਾ, ਮੀਂਹ ਪੈਂਦਾ ਰੁਕ ਜੇ, ਫਿਰ ਬੰਦਾ ਬਾਹਰ ਨਿਕਲ ਕੇ ਘਰੋਂ ਆਖੇ ਵੀ ਲੈ ਇੰਨਾ ਮੀਂਹ ਪਿਆ ਪਰ ਮੈਨੂੰ ਨਹੀਂ ਗਿੱਲਿਆਂ ਕੀਤਾ, ਅਤੇ ਕਸੂਰ ਮੀਂਹ ਦਾ ਕੱਢੀ ਜਾਵੇ, ਆਪਾਂ ਮੰਨ ਲਾਂਗੇ ਕਸੂਰ ਬਾਰਿਸ਼ ਦਾ ਥੋੜ੍ਹੀ ਹੈ, ਕਸੂਰ ਕਿਹਦਾ ਹੈ? ਨਾ ਭਿੱਜਣ ਵਾਲੇ ਦਾ, ਉਹ ਆਪਣੀ ਮਰਜ਼ੀ ਨਾਲ ਨਹੀਂ ਭਿੱਜਿਆ। ਇਸੇ ਤਰ੍ਹਾਂ ਉਹਦੀ ਕਿਰਪਾ ਦੀ ਵਰਖਾ ਹੋ ਰਹੀ ਹੈ, ਸਾਰਿਆਂ 'ਤੇ ਕਰ ਰਿਹਾ ਉਹ, ਪਰ ਕੋਈ ਵਿਰਲਾ ਜਿਹੜਾ ਉਹਦੀ ਕਿਰਪਾ ਦੀ ਵਰਖਾ ਵਿੱਚ ਭਿੱਜਦਾ, ਜਿਹੜਾ ਭਿੱਜਦਾ ਉਹ ਤੇ ਉਹਦੇ ਹੁਕਮ ਨੂੰ ਸਮਝ ਕੇ ਉਹਦੇ ਹੁਕਮ ਵਿੱਚ ਰਹਿੰਦਾ, ਰਜ਼ਾ 'ਚ ਰਹਿੰਦਾ। ਜਿਹੜਾ ਨਹੀਂ ਕਿਰਪਾ ਦੀ ਵਰਖਾ 'ਚ ਭਿੱਜਦਾ, ਉਹ ਹੁਕਮ ਨੂੰ ਸਮਝਦਾ ਨਹੀਂ, ਪਰ ਰਹਿਣਾ ਉਹਨੂੰ ਵੀ ਹੁਕਮ ਵਿੱਚ ਹੀ ਪੈਂਦਾ। ਹੁਣ ਭਿੱਜਣਾ ਨਾ ਭਿੱਜਣਾ ਦੋ ਵੱਖ ਚੀਜ਼ਾਂ ਨੇ, ਪਰ ਮੀਂਹ ਤਾਂ ਦੋਵਾਂ ਨੂੰ ਹੀ ਸਹਾਰਨਾ ਪੈਂਦਾ ਹੈ ਨਾ, ਵਰਖਾ ਤਾਂ ਦੋਵਾਂ ਨੂੰ ਹੀ, ਜਿਹੜਾ ਭਿੱਜਣਾ ਚਾਹੁੰਦਾ ਵਰਖਾ ਉਹਨੂੰ ਵੀ ਸਹਾਰਨੀ ਪੈਂਦੀ ਹੈ, ਜਿਹੜਾ ਨਹੀਂ ਭਿੱਜਣਾ ਚਾਹੁੰਦਾ ਵਰਖਾ ਉਹਨੂੰ ਵੀ ਸਹਾਰਨੀ ਪੈਂਦੀ ਹੈ। ਮੀਂਹ ਕਿਰਪਾ ਦਾ ਹੁਕਮ, ਜਿਹਨੂੰ ਤੇ ਉਹ ਕਿਰਪਾ ਦੀ ਬਾਰਿਸ਼ ਵਿੱਚ ਗਿੱਲਿਆਂ ਕਰਦੇ, ਉਹ ਹੁਕਮ ਵਿੱਚ ਰਹਿਣਾ ਸਿੱਖ ਲੈਂਦਾ, ਅਤੇ ਜਿਹਨੂੰ ਜਿਹੜਾ ਨਾ ਗਿੱਲਿਆਂ ਹੋਵੇ ਆਪਣੀ ਮਰਜ਼ੀ ਨਾਲ, ਉਹ ਹੁਕਮ ਵਿੱਚ ਰਹਿਣਾ ਨਹੀਂ ਚਾਹੁੰਦਾ, ਪਰ ਉਹਨੂੰ ਹੁਕਮ ਵਿੱਚ ਉਹ ਰੱਖਦਾ। ਜਿਵੇਂ ਜਿਹੜਾ ਗਿੱਲਾ ਹੋਣਾ ਉਹ ਕਹਿੰਦਾ ਰੱਬਾ ਮੀਂਹ ਪਾ, ਮੋਰ ਨੇ ਵੀ ਕਿਹਾ, ਬਬੀਹੇ ਨੇ ਵੀ ਕਿਹਾ ਵੀ ਮੀਂਹ ਪਵੇ, ਕਈ ਐਸੇ ਵੀ ਸੀ ਜਿਹੜੇ ਕਹਿੰਦੇ ਰਹੇ ਮੀਂਹ ਨਾ ਪਵੇ, ਮੀਂਹ ਨਾ ਪਵੇ। ਜਿਨ੍ਹਾਂ ਨੇ ਹੁਕਮ ਮੰਨਣਾ ਸੀ ਉਹ ਕਹਿੰਦੇ ਮਾਲਕਾ ਜਿੱਦਾਂ ਦਾ ਵੀ ਅਸੀਂ ਤੇਰੇ ਹੁਕਮ ਵੇਚਾਂ, ਅਤੇ ਜਿਹੜੇ ਨਹੀਂ ਸੀ ਉਹਦੇ ਹੁਕਮ 'ਚ ਰਹਿਣਾ ਚਾਹੁੰਦੇ ਉਹ ਕਹਿੰਦੇ ਮਾਲਕਾ ਚੰਗਾ ਨਹੀਂ ਕੀਤਾ ਤੂੰ,
ਬਸ ਆਹੀ ਫਰਕ ਹੈ ਜੀ। ਰੱਖਦਾ ਉਹ ਆਪਣੇ ਹੁਕਮ ਵਿੱਚ ਹੀ ਹੈ, ਪਰ ਜਿਹੜਾ ਉਹਦੇ ਹੁਕਮ ਦਾ ਪਾਤਰ ਬਣ ਜਾਂਦਾ ਹੈ, ਉਹਦੀ ਬਖਸ਼ਿਸ਼ ਦਾ ਪਾਤਰ ਬਣ ਜਾਂਦਾ ਹੈ, ਉਹ ਉਹਦੇ ਹੁਕਮ ਵਿੱਚ ਰਹਿਣਾ ਸਿੱਖ ਲੈਂਦਾ ਹੈ, ਉਹ ਜੀਵ ਫਿਰ ਉਹਦੀ ਰਜ਼ਾ ਅਨੁਸਾਰ ਆਪਣਾ ਜੀਵਨ ਗੁਜ਼ਾਰਦਾ ਹੈ, ਜਿਹਦੇ ਉੱਤੇ ਉਹ ਆਪ ਕਿਰਪਾਲੂ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਗੁਰੂ ਸਾਹਿਬ ਨੇ ਅੱਜ ਪਾਵਨ ਉਪਦੇਸ਼ ਸਾਨੂੰ ਬਖਸ਼ੇ। ਮਾਲਕ ਕਿਰਪਾ ਕਰਨ, ਕਿਤੇ ਗੁਰੂ ਬਾਬਾ ਜੀ ਦੀ ਦਿੱਤੀ ਮਤ ਮੁਤਾਬਕ ਸਾਨੂੰ ਜਿਉਣ ਦੀ ਜਾਚ ਆ ਜਾਏ, ਗੁਰੂ ਦੇ ਦਰਸਾਏ ਰਾਹਾਂ 'ਤੇ ਚੱਲਦਿਆਂ ਅਸੀਂ ਆਪਣੀਆਂ ਜ਼ਿੰਦਗੀਆਂ ਸਫਲ ਕਰਕੇ ਸੰਸਾਰ ਤੋਂ ਜਾਈਏ। ਸਾਹਿਬ ਅੱਗੇ ਇਹ ਅਰਦਾਸ ਅਰਜ਼ੋਈ ਕਰਿਆ ਕਰੋ ਵੀ ਮਾਲਕਾ, ਸਾਡੀ ਝੋਲੀ ਵਿੱਚ ਵੀ ਆਪਣੇ ਨਾਮ ਦੀ, ਆਪਣੀ ਬੰਦਗੀ ਦੀ ਦਾਤ ਪਾ, ਅਸੀਂ ਵੀ ਤੇਰੇ ਨਾਮ ਨੂੰ ਜਪਦਿਆਂ ਆਪਣੇ ਜੀਵਨ ਸਫਲ ਕਰਕੇ ਜਾਈਏ। ਵਿਸ

ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ 'ਤੇ ਪ੍ਰਵਾਨ ਕਰ ਲੈਣ। ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸਤਿਗੁਰੂ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀ ਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਆਓ ਗੁਰੂ ਬਾਬਾ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ ਲਈਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਿਆਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਛੇਤੀ ਮਨ ਮਜੀਆਂ ਵਧਾਈਆਂ ਰਾਗ ਰਤਨਾ ਪਰਿਵਾਰ ਭਰੀਆਂ

ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮਰ ਕਹਿ ਲਾਗੇ, ਕਹੈ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਵਡਭਾਗੀ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਾ ਵਿੱਚ ਚਿਤ ਆਵਨ ਕਾ ਸਦਕਾ

ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ।

ले सतगुर की मत तीर, मत तीर।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪਹਿਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੂਕਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਚੇਤੇ ਉਚਾ ਭਗਵੰਤ, ਸਗਲ ਸਮਗਰੀ ਤੁਮਰੇ

ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦੁਰ ਸਿਮਰਿਐ ਘਰ ਨਾਉਣ ਦੇ ਆਵੇ ਤਾਏ ਸਭ ਥਾਈ ਵੇ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਵੇ ਸਹਾਏ ਦਸਾਂ ਪਾਤਸ਼ਾਹੀਆਂ ਜੀ ਦੀ ਜੋਤ

ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇਖ ਕੇ ਅਣ ਡਿਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਰ ਸੀਸ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚਿਤਾ ਵੇ ਚਿਤਾ ਮਨ ਕਾ ਸਦਕਾ ਸਰਬ ਸੁਖ ਹੋਏ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ

ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ

ਜੀ ਦੇ ਹਜ਼ੂਰ ਸ਼ਬਦ ਕੀਰਤਨ 6 ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਹੈ ਜੀ। ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਗਾਂ ਤੋਂ ਸਮਤ ਬਖਸ਼ਣੀ, ਉਧਾਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਸਕੇ। ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ।

ਅਕਾਲ ਮੂਰਤ ਅਜੂਨੀ ਸੈਵੰ ਗੁਰ ਪ੍ਰਸਾਦਿ।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ

ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਊਂ ਆਖਣ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ

ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ।

ਪਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਗੰਮਾ ਗੰਮਾ ਪਾਰਾ ਸਭ ਤਿਆਵਹੀਂ ਤੁਧ ਜੀ।

ਤੇਤੀ ਮਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਏ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰਾ ਇੱਕੈ ਰੂਪ ਅਨੂਪਸ ਰੂਪਾ ਰੰਕ ਪਯੋ ਰਾਵ ਕਹੀਂ ਭੂਪਾ ਅੰਡ ਜੇ ਰਜ ਸੇ ਤਜ ਕੀਨੀ ਉਤਪੁਜ ਖਾਣ ਬਹੁਰ ਰਚ ਦੀਨੀ ਕਹੋਂ ਫੂਲ ਰਾਜਾ ਹਵੇ ਬੈਠਾ ਕਹੋਂ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਆਵੋ ਸੱਜਣਾ, ਹੋ ਦੇਖਾਂ ਦਰਸ਼ਨ ਤੇਰਾ ਰਾਮ। ਘਰ ਆਪਣੇ ਖੜੀ ਤੱਕਾ, ਮੈਂ ਮਨ ਚਾਉ ਘਨੇਰਾ ਰਾਮ। ਆਓ ਜੀ ਤੂੰ ਆਓ ਹਮਾਰੇ, ਹਰ ਜਸ ਸ਼ਰਵਣ ਸੁਨਾਵਣਾ, ਤੁਦੇ ਆਵਤ ਮੇਰਾ ਮਨ ਤਨ ਹਰਿਆ। ਹਰ ਜਸ ਤੁਮ ਸੰਗਾਵਣਾ, ਆਏ ਪ੍ਰਭ ਸ਼ਰਨਾਗਦੀ, ਕਿਰਪਾ ਨਿਤ ਦਿਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਸਾਜਨਾ ਸੰਤ ਆਓ ਮੇਰੇ, ਆਨੰਦਾ ਗੁਣ ਗਾਏ ਮੰਗਲ। ਕਸਮਲਾ ਨਿਤ ਜਾਹੇ ਪ੍ਰੇਰੈ, ਸੋ ਕਹੋ ਟਲ ਗੁਰ ਸੇਵੀਐ। ਆਹਿਨ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸ਼ੋਂ ਕੁਰਸੋਂ ਝੱਟੀ ਐ। ਤੁਧ ਰਿੱਠੇ ਸੱਚੇ ਪਾਤਸ਼ਾਹੋ, ਮਲ ਜਨਮ ਜਨਮ ਦੀ ਕੱਟੀ ਐ। ਸੱਜਣ ਸੱਚਾ ਪਾਤਸ਼ਾਹੋ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀ ਐ, ਸਭਨਾ ਦਾ ਵੇਸਾਹੋ। ਸੱਜਣ ਸੱਚਾ ਪਾਤਸ਼ਾਹੋ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀ ਐ।

ਗੁਰਪੁਰੇ ਮੇਰੀ ਰੱਖ ਲਈ ਸਬਕ, ਗੁਰਪੁਰੇ ਮੇਰੀ ਰੱਖ ਲਈ ਅੰਮ੍ਰਿਤ ਨਾਲ ਮਿਲਦਾ ਮੈਂ ਤੈਨੂੰ ਜਨਮ ਜਨਮ।

ਕੀਰਤਨ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਬਿੰਤ ਬਿੰਤ ਭੁੱਲਾਂ ਗਲਤੀਆਂ ਹੋ ਗਈਆਂ ਨੇ ਦੱਸ ਦੱਸ ਦੇ ਜਾਣ ਕਰ ਖਿਮਾ ਕਰਦੇ ਨੇ ਸਾਰਿਆਂ ਦਾ ਹੀ ਹਾਰਦਿਕ ਤੌਰ 'ਤੇ ਧੰਨਵਾਦ। ਸਭ ਤੋਂ ਉੱਪਰ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ, ਲੱਖ ਲੱਖ ਸ਼ੁਕਰਾਨਾ ਹੈ ਜੀ। ਆਗਿਆ ਬਖਸ਼ੋ ਜੀ, ਫਤਿਹ ਗਜਾਓ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨੰਦ ਸਾਹਿਬ ਜੀ ਦਾ

0: ਛੱਡ ਕਹਾ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ ਜਿਨੀ ਨਾਮ ਤਿਆ ਗਏ ਮਿਸ਼ਕਤ ਕਹਾ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ

ਭੁੱਲ ਚੁੱਕ ਮਾਫ ਕਰਨੀ, ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਹ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਿਆ ਕੀਆ ਕਰਤੇ ਗਾਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਮਰਿਓ ਸਿਰਜਣਹਾਰੋ ਤੁਮ ਗਾਵੋ ਮੇਰੇ ਭਾਉ ਕਾ ਸੋਹਿਲਾ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜਿਹੜੇ ਸੰਭਾਲੀ ਅੰਨਾ ਦੇਖੇਗਾ ਦੇਵਨਾਰ ਤੇਰੇ ਦਾਨੇ ਕੀਮਤ ਨਾ ਪਵੈ ਤੇ ਦਾਤੇ ਕਮਣ ਸ਼ੁਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦਿਓ ਸੱਜਣ ਸੀਸੜੀਆਂ ਜੇ ਹੋਵੈ ਸਹਿ ਸਿਓ ਮੇਲ।

ਸ਼ੇਖਰ ਸ਼ੇਖਰ ਸ਼ਿਵ ਉਪਦੇਸ਼ ਗੁਰ ਗੁਰੇ ਕੂਵੇ ਸਨੇਕ ਬਾਬਾ ਜੇਕਰ ਕਰਤੇ ਕੀਰਤ ਹੋਏ ਸੋ ਕਰ ਰੱਖ ਵਡਾਈ ਤੋਏ ਰਾਓ ਬੇਸ ਵੇ ਚਸਿਆਂ ਕੜੀਆਂ ਪਹਿਰਾਂ ਦਿੱਤੀ ਬਾਰੀ ਮਾਹੋਆ ਸੂਰਜ ਕੋ ਰਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗਤ ਨਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਾਓ ਚਾਂਦੀ ਪਕਵਾਨੇ ਤਾਰੇ ਕਾ ਮੰਡਲ ਜਨਕ ਮੋਤੀ ਧੂਮ ਮਲਾਂ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੁੱਲਾਂ ਤੇ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨੱਤਾ ਸ਼ਬਦ ਵਾਜ ਅੰਤ ਭੇਰੀ ਰਹਾਓ ਸਹਿਸ ਤਵ ਨੈ ਨੈ ਨੈ ਤੋਏ ਕੋ ਸਹਿਸ ਮੁਰਦਨਾ ਏਕ ਤੋਈ ਸਹਿਸ ਪਦ ਵੇ ਮਲ ਨਨੇਕ ਪਦ ਗੰਧ ਬਿਨ ਸਹਿ ਤਵ ਗੰਧ ਵਿਚਲਤ ਮੋਹੀ ਸਮੈ ਜੋ ਜੋ ਤੈ ਸੋਏ ਤਿਸਦੈ ਚਾਨਣ ਸਮੈ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੋ ਆਰਤੀ ਹੋਏ ਅਰਜਨ ਕੁਲ ਮਕਰੰਦ ਲੋ ਵਿਦਵਨੋ ਅੰਧਨ ਮੋਹੇ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰ ਗੋਹੇ ਆਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋ ਨਗਰ ਵਾਪਰਿਆ ਮਿਲ ਸਾਧੂ ਖੰਡ ਲਖੰਡਾਏ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਮੰਡ ਲਮੰਡਾਏ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕੱਢਣ ਡੋ ਤੁਮਨ ਵੱਡਾ ਹੈ ਰਾਓ ਸਾਕਤ ਸਾਧਨਾ ਜਾਣੇ ਆਪਣੇ ਅੰਦਰ ਹਮੈ ਕੰਡਾ ਹੈ ਜਿਉਂ ਜਿਉਂ ਚਲੈ ਜਵੈਦਕ ਪਾਵੈ ਜਮਕਾਲ ਸਹਿ ਸੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨ ਮਰਨ ਭਵ ਖੰਡਾ ਹੈ ਅਵਨਾਸੀ ਪੁਰਗ ਪਾਇਆ ਪਰਮੇਸ਼

ਕਿਤੇ ਵੇਦ ਵਿਚਾਰ ਕਿਤੇ ਨੱਚੇ ਮੰਗਤੇ ਗੜਮੜ ਪੂਰੇ ਤਾਲ ਬਾਜਾ ਰੀ ਬਾਜਾਰ ਮੈਂ ਕੱਢੇ ਬਾਜਾ ਗਾਵੇ ਰਾਜ ਰਾਣੀ ਬੋਲਿਆ ਤਾਲ ਟੰਗਿਆ ਕਿ ਮੁੰਦੜੇ ਰੱਖ ਟੰਗਿਆ ਕਿ ਹਾ ਜਿੱਤਣ ਪਈ ਨਾਨਕਾ ਸਿੱਖੋ ਸ਼ਾ ਗਿਆਨ ਨੇ ਬੋਲੀ ਗੁੰਡੀ ਹੈ ਕਰਮ ਕਰੜਾ ਸਾਸ ਹਰ ਮੂਨ ਮਿਲੇ ਤਾਂ ਪਾਈਏ ਹੋਰ ਇੱਕ ਮਤ ਹੁਕਮ ਕਵਾਰ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

ਬੜੇ ਤੇ ਬਡਾਨੰ ਜਾਣੈ ਕੌਣ ਤੇਰੋ ਪਿਓ ਅਲਖ ਅਪਾਰ ਦਿਓ ਅਕਲ ਕਲਾ ਹੈ ਪ੍ਰਭ ਸਰਬ ਕੋ ਤਾਨੰ।

सिद्ध साधिक ते तीस कोर तिर कीम न परिय ब्रह्मादिक सनकाद सेक

0: ਤਰ ਰਾਖ ਲਿਓ ਨਾਨਕ ਕੇ ਸੁਆਮੀ।
1: ਗੁਰ ਜਿਨਕੋ ਸੋ ਪ੍ਰਸੰਨ, ਨਾਮ ਹਰ ਹਿਰਦੇ ਨਿਵਾਸੈ। ਜਿਨਕੋ ਗੁਰ ਸੋ ਪ੍ਰਸੰਨ, ਦੁਰਤ ਦੁਰੰਤਰ ਨਾਸੈ। ਗੁਰ ਜਿਨਕੋ ਸੋ ਪ੍ਰਸੰਨ, ਮਾਨ ਅਭਿਮਾਨ ਨਿਵਾਰੈ। ਜਿਨਕੋ ਗੁਰ ਸੋ ਪ੍ਰਸੰਨ, ਸ਼ਬਦ ਲਗ ਭਵ ਜਲ ਤਾਰੈ। ਪਰਚੋ ਪਰਮਾਨ ਗੁਰ ਪਾਇਓ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬਰੇ ਕੈਨਾਤ ਰੋਸ਼ਨੀ ਚਿਰਾਗ ਵਾਰ ਗਾਏ ਨਾਇਤ, ਸਰਵ ਸਾਂਝੀ ਵਾਲਤ ਦੇ ਰਹਿਬਰ ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ, ਜੋ ਸਤਿਗੁਰਾਂ ਨੇ ਤਰੁੱਠ ਕੇ ਪ੍ਰਸੰਨ ਹੋ ਕਰਕੇ ਸਾਡੇ ਸਭਨਾਂ ਦੀ ਝੋਲੀ ਦੇ ਅੰਦਰ ਪਾਵਨ ਹੁਕਮ ਦੀ ਦਾਤ ਪਾਈ ਹੈ। ਸੋ ਪਾਵਨ ਹੁਕਮ ਸੋਹੀ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 735 ਅਤੇ 737 ਅੰਗ ਦੇ ਉੱਪਰ ਸੁਭਾਵਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਜੋ ਸਾਨੂੰ ਉਪਦੇਸ਼ ਦੇਣਾ ਕਰਦੇ ਨੇ, ਆਓ ਪਿਆਰ ਸਤਿਕਾਰ ਵੈਰਾਗ ਦੇ ਵਿੱਚ ਭੇਜ ਕੇ ਸਰਵਣ ਕਰਨਾ ਕਰੀਏ ਜੀ। ਸੋਹੀ ਮਹੱਲਾ ਚੌਥਾ।

ਤੇ ਮੁਕਤ ਭਈ ਜਿਨ ਹਰ ਨਾਮ ਤੇ ਆਇਆ ਤਿਨ ਪਵਿੱਤ ਪਰਮ ਪਦ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।